ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਥੇ ਮੁੱਕ ਜਾਂਦੀ ਹੈ, ਇੱਥੇ ਮੁੱਕ ਜਾਂਦੀ ਹੈ ਆਵਾਜ਼ ਏਦਾਂ ਸੁਤੀ ਕੰਨਾਂ ਜਾ ਕੇ ਬਚੇ। ਵਾਹਿਗੁਰੂ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰਪ੍ਰਸਾਦ। ਮੈਂ ਕਿਹਾ ਮੈਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਂਕਾਰ ਸਤਨਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ। ਕਿੱਡਾ ਯਾਰ ਮੂਲ ਮੰਤਰ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਇੱਕ ਓਂਕਾਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ
1: ਉੱਥੇ ਖਤਮ ਹੋ ਜਾਂਦੀ ਗੱਲ, ਉੱਥੇ ਡਿੱਗ ਪੈਂਦੀ ਆ, ਥੋੜੇ ਉਹਦਾ ਫਲੋ ਹੋਣਾ ਚਾਹੀਦਾ ਨਾ ਆਵਾਜ਼ ਦਾ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ।
1: ਇੱਕ ਪੁਆਇੰਟ ਕਢਾਇਓ, ਇੱਕ ਪੁਆਇੰਟ।
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦੇਉ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹੋਂ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮੈਂ ਜੋਤ, ਜੋਤ ਮੈਂ ਜਾਤਾ। ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆ, ਸਿੱਧਾਂ ਪੁਰਖਾ ਕੀਆ ਵਡਿਆਈਆ। ਤੁਦ ਵਿਣ ਸਿੱਧੀ ਕਿਨੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕਰ ਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹੈ ਨਾ ਚੂਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ।

ਦਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਤਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊਡੇ ਊਡ ਆਵੈ ਸੈ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ

ਕੀਨਤ ਨਹਿ ਭੇਵੋ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇ ਤਜ ਕੀਨੀ ਉਤ ਭੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚ

ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੁ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ

ਕਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨਹੁ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛੁ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ

ਸ੍ਰੀ ਵਾਹਿਗੁਰੂ ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ ਮੇਹਰ ਉਪਾਵੋ।

ਸੋ ਕਹੋ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ। ਮਾੜੇ ਬਖਸ਼ੀ ਸਾਹਿਬ ਸੰਕਰਮ ਸ਼ਰਧਾ ਭਾਵ ਸਾਹਿਬ ਬਜ਼ੁਰਗ ਬਾਣੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਮਹਾਰਾਜ ਦੀ ਨਿੱਕੀ ਵਿੱਚ ਬੈਠ ਕੇ ਸਰਵ ਕੀਤੇ ਨੇ। ਉਪਰੰਤ ਸੰਧਿਆ ਸਮਾਂ ਜਾਣ ਕੇ ਸੋਦਰ ਰਾਸਾ ਦੇ ਪਾਠ ਸਰਵ ਕੀਤੇ ਹਨ। ਅਰਦਾਸ ਹਾਜ਼ਰੀ ਭਰੀਆਂ ਨੇ। ਉਪਰੰਤ ਮਹਾਰਾਜ ਅਕਸ਼ਯ ਪੁੱਤਰ ਹੁਕਮਨਾਮੇ ਸਰਵ ਕੀਤੇ ਹਨ। ਸਤਿ ਸ਼੍ਰੀ ਅਕਾਲ ਪਾਤਸ਼ਾਹ ਗੁਰੂ ਸਾਹਿਬਾਂ ਨੇ ਆਪ ਗੁਰੂ ਖਾਲਸਾ ਨੂੰ ਬਖਸ਼ਿਸ਼ ਕੀਤਾ ਹੈ। ਔਰ ਸਾਧ ਸੰਗਤ ਜੀ ਸ਼ਾਮਲ ਕੀ ਰੰਭ ਹੋ ਰਹੇ, ਜਿਸ ਨੂੰ ਸਭ ਪਹਿਲਾਂ ਕੀਰਤਨ ਕਰਨਗੇ ਭਾਈ ਸੁਰਜੀਤ ਸਿੰਘ ਜੀ ਸੀਲਾ ਜੱਸਾ। ਸੋ ਠੀਕ 6:50 ਤੱਕ ਭਾਈ ਸਾਹਿਬ ਆਪ ਦੀ ਨਿਵਾਰਤੀ ਤੀਸਰੇ ਨਾਮ ਸਿੰਘ ਦੁਆਰਾ ਮਾਰੇ ਚਰਨਾਂ ਜੋੜਨ ਵਾਸਤੇ ਮਹਾਨ ਉਪਰਾਲਾ ਕਰਨਗੇ। ਤੋ 6:50 ਤੋਂ ਲੈ ਕੇ 6:30 ਤੱਕ ਕੀਰਤਨ ਕਰਨਗੇ ਭਾਈ ਰਿਸ਼ਪਾਲ ਸਿੰਘ ਜੱਸਾ। 6:30 ਲੈ ਕੇ 8:45 ਪੌਣੇ 9 ਵਜੇ ਤੱਕ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਮਹਾਨ ਵਿਦਵਾਨ ਜੀ ਆਪ ਜੀ ਪਿੰਦਰ ਗੁਰਬਾਣੀ ਦੀ ਕਥਾ ਸਰਵ ਕਰਾਉਣਗੇ। ਤੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਪਹੁੰਚ ਕੇ ਇਸ ਸੰਗਤ ਆਪਣਾ ਯਤਨ ਕਰੋ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਹੇ ਵੱਡੇ ਗੁਰੂ ਘਰ 17 ਮਈ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੈ। ਹੇ ਵੱਡੇ ਗੁਰੂ ਘਰ 17 ਮਈ ਨੂੰ ਸਵੇਰੇ 10 ਵਜੇ ਅੰਮ੍ਰਿਤ ਸੰਚਾਰ ਹੈ। ਸੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ ਦਿਨਾਂ ਤੱਕ ਅੰਮ੍ਰਿਤ ਨਹੀਂ ਛਕਿਆ ਜ਼ਰੂਰ ਉੱਥੇ ਪਹੁੰਚੋ ਅਤੇ ਅੰਮ੍ਰਿਤ ਛਕਣ ਦੀ ਕਿਰਪਾਲਤਾ ਕਰੋ, ਗੁਰੂ ਵਾਲੇ ਬਣੋ। ਸਾਧ ਸੰਗਤ ਜੀ ਆਪ ਤੁਹਾਨੂੰ ਪਤਾ ਹੈ ਕਿ ਗੁਰੂ ਘਰ ਨਾਲ 7 ਸਾਲ ਦੀ ਕੰਸਟਰਕਸ਼ਨ ਹੋ ਰਹੀ ਹੈ। ਇਸ ਬੇਅੰਤ ਮਾਇਆ ਦੀ ਲੋੜ ਹੈ। ਸੋ ਬੇਅੰਤ ਪ੍ਰੋਗਰਾਮ ਵੱਲੋਂ ਬੇਅੰਤ ਮਾਇਆ ਹਾਸਿਲ ਹੋ ਰਹੀ ਹੈ। ਸੰਗਤਾਂ ਸੇਵਾ ਕਰ ਰਹੀਆਂ ਨੇ, ਸੋ ਬੜੇ ਭਾਗੇ ਹਨ ਜਿਨ੍ਹਾਂ ਜਿਨ੍ਹਾਂ ਤੱਕ ਸੇਵਾ ਨਹੀਂ ਕੀਤੀ। ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਾਂ ਆਪਣੀ ਕਮਾਈ ਸਫਲ ਕਰਦੇ ਹਾਂ, ਦਸਾਂ ਦੇ ਕੱਢ ਕੇ ਜ਼ਰੂਰ ਗੁਰੂ ਘਰ ਸੇਵਾ ਕਰੋ, ਤਾਂ ਕਿ ਜੋ ਪ੍ਰੋਗਰਾਮ ਹੈ ਇਸ ਨੂੰ ਬੜੀ ਸ਼ਾਨਾ ਸ਼ੌਕਤ ਨਾਲ ਸੰਪੂਰਨ ਕਰ ਸਕੀਏ। ਸਾਧ ਸੰਗਤ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ May 15 ਨੂੰ ਭਾਵ ਕਿ ਟੂਮਾਰੋ, ਕੱਲ੍ਹ ਨੂੰ ਸੰਗਰਾਂਦ ਹੈ ਜੇਠ ਦੇ ਮਹੀਨੇ ਦੀ, ਕੱਲ੍ਹ ਨੂੰ ਸੰਗਰਾਂਦ ਹੈ, ਨਵਾਂ ਮਹੀਨਾ ਚੜ੍ਹਨਾ। ਸਾਡੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਆਓ, ਦਰਸ਼ਨ ਦਿਓ ਮਹੀਨੇ ਨੂੰ, ਜੀਆਂ ਕਹਿਣਾ ਅਤੇ ਮਹੀਨੇ ਸਾਰੇ ਮਹੀਨੇ ਸੁੱਖ ਸ਼ਾਂਤੀ ਵਿੱਚ ਸਾਰਿਆਂ ਮਿਲ ਕੇ ਅਰਦਾਸ ਕਰਨੀ ਹੈ। ਸਤਸੰਗ ਜੀ ਭਾਈ ਪਿੰਦਰਪਾਲ ਸਿੰਘ ਸਾਡੇ ਪਾਸ 17 ਤੱਕ ਨੇ, ਸੋ ਹਰ ਰੋਜ਼ ਆਓ ਅਤੇ ਸਮੇਂ ਦਾ ਲਾਭ ਉਠਾਉਣ ਦੀ ਯਤਨ ਕਰੋ। ਸਤਸੰਗ ਜੀ May 17 ਨੂੰ ਹੈ ਛੋਟਾ ਘੱਲੂਕਾਰਾ, ਕਾਨੂੰ ਆਉਂਦੇ ਸ਼ਾਂਭ ਵਾਲਾ ਗੁਰਦਾਸਪੁਰ ਜ਼ਿਲ੍ਹੇ ਸਾਂਝੇ ਸਾਡੇ ਇਸ ਗੁਰਕਲਗੀਆਂ ਵਾਲੇ ਚਲਾਹੇ ਪੰਥ ਨੂੰ ਬਚਾਉਣ ਵਾਸਤੇ, ਪਰਿਸ਼ਾਨਾ ਸ਼ੁਕਤ ਵਾਸਤੇ, ਗੁਰਸਿੱਖਾਂ ਵਾਸਤੇ, ਪਵਿੱਤਰ ਗੁਰਸਿੱਖੀ ਵਾਸਤੇ ਸਤਸੰਗ ਜੀ, ਜਿੱਥੇ ਮਾਈਆਂ ਬੀਬੀਆਂ ਸਿੰਘਾਂ ਸਿੰਘਣੀਆਂ ਬੱਚਿਆਂ ਨੇ ਤਕਰੀਬਨ 10 ਤੋਂ ਲੈ ਕੇ 12 ਹਜ਼ਾਰ ਤੱਕ ਕੁਰਬਾਨੀ ਦਿੱਤੀ ਸੀ, ਕੁਰਬਾਨ ਹੋਏ ਜਾਣਾ ਆ ਰਹੀਆਂ। ਤੇ ਉਹਨਾਂ ਸਾਰਿਆਂ ਨੂੰ ਯਾਦ ਕਰਵਾ ਸਤਸੰਗ ਜੀ ਅਸੀਂ ਜ਼ਰੂਰ ਸਾਰੇ 17 ਮਈ ਨੂੰ ਇਕੱਠੇ ਹੋ ਕੇ ਉਹਨਾਂ ਦੀਆਂ ਸਾਰੀਆਂ ਇਸ ਬਖਸ਼ੀ ਅਰਦਾਸ ਦੀ ਸ਼ਰਧਾਂਜਲੀ ਉਹਨਾਂ ਨੂੰ ਭੇਟ ਕਰੀਏ। ਸਤਸੰਗ ਜੀ May 5 ਨੂੰ ਹੈ ਮੈਮੋਰੀਅਲ ਡੇ, ਤੋ May 27 ਤੋਂ ਲੈ ਕੇ 31 ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲੇ। 27 ਮਈ ਤੋਂ ਲੈ ਕੇ 31 ਮਈ ਤੱਕ ਆਓ ਭਾਈ ਸਾਹਿਬ ਤਿਆਰ ਨੂੰ ਕਿਸ ਦਰਮ ਕਰਨਗੇ। ਸਾਨੂੰ ਕਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।

0: ತಿಂದಿ ಸೇವ ಪ್ರಭಾವಿ ಹೋಯ ಲಕ್ಷ್ಮಿ ಅವಾಗಲೇ ಪ್ರೋಗ್ರಾಮ್ ಸರ್ವಣ ಕ್ರಿಯತಾ ಸಭಾಪತಿ ಪ್ರವಾನ್ ಕ್ರೋಧಿ ವಾಹಿಗುರು ಜೀ ಕಾ ಖಾಲ್ಸಾ
1: ವಾಹಿಗುರು ಜೀ ಕೀ ಫತೇ. ನಾಮ ಖೇತೀ ಬೀಜೋ ಪಾಈ ಮೀತ ਸੌਦਾ ਕਰੋ ਗੁਰ ਸੇਵੋ ਨੀਤ ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਕੀਰਤਨ ਤੇ ਕਥਾ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲਹਿਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ ਆਪ ਗੁਰਾਂ ਦੀ ਬਖਸ਼ੇ ਫਤਿਹ ਸਾਂਝੀ ਕਰਨ ਦੀ ਕਿਰਪਾਲਤਾ ਕਰਨੀ ਸਭ ਨੇ ਜੀ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਇਹ ਸਨ ਭਾਈ ਸਾਹਿਬ ਹਰਸ਼ਪਾਲ ਸਿੰਘ ਜੀ ਉਹਨਾਂ ਕੀਰਤਨੀ ਜਥਾ ਜਿਨ੍ਹਾਂ ਨੇ ਆਪਣੀ ਲਾਹੀ ਬਣ ਦੇ ਕੀਰਤਨ ਸਰਵਣ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ. ਹੁਣ ਜਿਵੇਂ ਆਪ ਜੀ ਨੂੰ ਪਤਾ ਹੀ ਹੈ ਕਿ ਸੋਮਵਾਰ ਤੋਂ ਆ ਕੇ ਪੰਦੇ ਮਹਾਨ ਵਿਦਵਾਨ ਅਤੇ ਕਥਾਕਾਰ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ ਸੈਨਾ ਦੇ ਗੁਰੂ ਘਰ ਵਿਖੇ ਰੋਜ਼ ਸ਼ਾਮ ਦੀ ਕਥਾ ਕਰਦੇ ਨੇ ਗੁਰਬਾਣੀ ਦੀ, ਅਤੇ ਲੜੀਵਾਰ ਕਥਾ ਚੱਲ ਰਹੀ ਹੈ ਭਗਤ ਕਬੀਰ ਜੀ ਦੀ ਬਾਣੀ ਦੀ, ਅਤੇ ਸਮਾਂ ਹੈ ਸ਼ਾਮ ਦਾ ਰੋਜ਼ 7:30 ਤੋਂ 9:45 ਤੱਕ. ਐਤਵਾਰ ਦਾ ਸਮਾਂ ਹੋਵੇਗਾ ਜੀ ਕਥਾ ਦਾ 12:15 ਤੋਂ 1:30 ਤੱਕ. ਕੁਝ ਸੂਚਨਾਵਾਂ ਜੀ, ਹੁਣ ਇੱਕ ਤਾਂ ਕੱਲ੍ਹ ਨੂੰ ਸੰਗਰਾਂਦ ਹੈ ਜੀ ਜੇਠ ਦੀ, ਚੇਤਾ ਰੱਖੀਏ ਸਵੇਰੇ ਸ਼ਾਮ ਵਧੇਰੇ ਸਮੇਂ ਲਈ ਕੀਰਤਨ ਦਰਬਾਰ ਹੋਣਗੇ. 17 ਨੂੰ ਹੈ ਜੀ ਛੋਟਾ ਘੱਲੂਘਾਰਾ ਗੁਰਦਾਸਪੁਰ ਜੋ ਹੋਇਆ ਸੀ, 27 ਤੋਂ ਲੈ ਕੇ 31 ਤੱਕ ਸਾਡੇ ਪਾਸ ਆ ਕੇ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਸ੍ਰੀਨਗਰ ਵਾਲਿਆਂ ਨੇ ਇਲਾਹੀ ਬਣ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਾ ਹੈ. ਸੋ ਨੋਟ ਕਰ ਲਓ 27 ਤੋਂ ਲੈ ਕੇ 31 ਤੱਕ. ਬਾਕੀ ਸੂਚਨਾਵਾਂ ਮੈਂ ਕਾਫ਼ੀ ਛੱਡ ਜਾਣੀ ਹੈ. ਅਤੇ ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹੀਦੀ ਦਾ ਜੋ ਦਿਹਾੜਾ ਹੈ ਉਹ ਆਪਾਂ ਕੈਲੰਡਰ ਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਉਹ 18 ਨੂੰ ਆਪਾਂ ਨੇ ਮਨਾਉਣਾ ਜੀ. ਅਤੇ ਬਾਕੀ ਸੂਚਨਾਵਾਂ ਫਿਰ ਆਓ ਹੁਣ ਆਪਾਂ ਗੁਰੂ ਦੀ ਬਖਸ਼ ਲਈਏ. ਜਿਹੜੇ ਆਲੇ ਲੰਗਰ 'ਚ ਨੇ ਉਹਨਾਂ ਨੂੰ ਬੇਨਤੀ ਹੈ ਆ ਜਾਓ ਜਲਦੀ. ਬਾਕੀ ਸੰਗਤਾਂ ਨੂੰ ਵੀ ਬੇਨਤੀ ਹੈ ਆ ਕੇ ਸੰਗਤ ਦੇ ਵਿੱਚ ਬੈਠ ਕੇ ਲਾਹੀ ਬਾਣੀ ਦੀ ਕਥਾ ਸਰਵਨ ਕਰਕੇ ਗੁਰੂ ਦੀਆਂ ਬਖਸ਼ਾਂ ਲਾਓ, ਕਿਉਂਕਿ ਵਿੱਚ ਸੰਗਤ ਹਰ ਪੈ ਵਸਿਆ ਜੀਓ. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ.
2: ਸਤਨਾਮ

ਵਿੱਚ ਵੀ ਸੁਣ ਰਹੇ ਹੋ, ਸੰਗਤ ਜੀ ਅਸੀਸ ਬਖਸ਼ਿਓ। ਉਂਝ ਮੈਂ ਆਪ ਜੀ ਨੂੰ ਇੱਕ ਬੇਨਤੀ ਕਰਾਂ, ਜੋ ਆਨੰਦ ਗੁਰੂ ਦਰਬਾਰ ਵਿੱਚ ਬੈਠ ਕੇ ਸਿਫਤ ਕਰਨ ਦਾ ਜਾਂ ਸੁਣਨ ਦਾ, ਉਹ ਘਰ ਵਿੱਚ ਆਨੰਦ ਨਹੀਂ ਆ ਸਕਦਾ। ਮੇਰਾ ਇੱਕ ਤਜਰਬਾ ਹੋਇਆ ਕੋਵਿਡ ਦੇ ਦਿਨਾਂ ਵਿੱਚ, ਜਦੋਂ ਲੁਧਿਆਣੇ ਮੈਂ ਘਰ ਸਾਂ ਤੇ ਮਨ ਚ ਆਇਆ ਵੀ ਆਪਾਂ ਸ਼ਾਮ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਨਮ ਸ਼ਤਾਬਦੀ ਸੀ, ਉਦੋਂ ਮੇਰਾ ਖਿਆਲ 80-82 ਦਿਨ ਘਰੋਂ ਕਥਾ ਕੀਤੀ। ਕੁਛ ਦਿਨਾਂ ਬਾਅਦ ਅੰਦਰ ਜਿਵੇਂ ਸੁੱਕਾ ਜਿਹਾ ਲੱਗ ਪਿਆ, ਕਿਉਂਕਿ ਸੰਗਤ ਵਿੱਚ ਜਿਹੜੀ ਕਿਰਪਾ ਵਰਤਦੀ ਹੈ, ਯਾਦ ਰੱਖਿਓ, ਉਹ ਇਕੱਲਿਆਂ ਬੈਠ ਕੇ ਨਹੀਂ, ਆਪਾਂ ਨਿੱਜੀ ਅਭਿਆਸ ਕਰ ਸਕਨੇ। ਤੇ ਅੱਜ ਸਤਿਗੁਰਾਂ ਦਾ ਸਹਿਜ ਪਾਠ ਮੈਂ ਕਰ ਰਿਹਾ ਸਾਂ ਤੇ ਮਾਝ ਰਾਗ ਚ ਮਹਾਰਾਜ ਦਾ ਬਚਨ ਆਇਆ, ਜਿਹੜੇ ਸਾਰੇ ਜਾਣਦੇ ਆ, ਵੱਡ ਭਾਗੀ ਹਰ ਸੰਗਤ ਪਾਵਹਿ ਹੈ। ਯਾਦ ਰੱਖਿਓ, ਪਾਵਹਿ ਨਹੀਂ ਪਾਠ ਹੈਗਾ ਇੱਥੇ, ਵੱਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਝੋਟਾ ਖਾਵਹਿ, ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਸਤ ਸੰਗਤ ਵਿੱਚ ਬੈਠ ਕੇ ਸੱਚੀ ਮੁੱਚੀ ਸਾਡਾ ਜੀਵਨ ਪਲਟਦਾ, ਪਰ ਸਤ ਸੰਗਤ ਵਿੱਚ ਵੀ ਆਉਣ ਦਾ ਤਰੀਕਾ। ਇੱਕ ਵਾਰ ਮੈਂ ਬੇਨਤੀ ਕੀਤੀ ਸੀ ਕਿ ਗੁਰਬਾਣੀ ਵਿੱਚ ਸਤ ਸੰਗਤ ਕਰਨ ਦੇ ਬਹੁਤ ਤਰੀਕੇ ਸਤਿਗੁਰਾਂ ਨੇ ਸਮਝਾਏ, ਜਿਵੇਂ ਅਸੀਂ ਇੱਕ ਪਾਠ ਕਰਨੇ ਆ, ਉੱਤਮ ਸੰਗਤ ਉੱਤਮ ਹੋਵੇ, ਉੱਚੀ ਸੰਗਤ ਬੰਦਿਆਂ ਨੂੰ ਉੱਚੇ ਖਰਚੇ ਕਰਦੀ ਹੈ। ਤੇ ਹੁੰਦਾ ਕੀ ਹੈ, ਗੁਣ ਕੋ ਧਾਵੈ ਔਗਣ ਧੋਵੈ। ਚੰਗੀ ਸੰਗਤ ਜਿਹੜੀ ਹੈ ਉਹ ਗੁਣਾਂ ਵੱਲ, ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਮਨੁੱਖ ਗੁਣਾਂ ਵੱਲ ਧਾਈ ਕਰਦਾ, ਉਹ ਧਾਰਨ ਕਰਦਾ ਤੇ ਔਗੁਣਾਂ ਨੂੰ ਧਾਰਨ ਕਰਦਾ। ਤੇ ਕੱਲੀ ਸਪਿਰਚੁਅਲ ਸੰਗਤ ਨਹੀਂ, ਸੱਚ ਹੈ ਕਿ ਜਦੋਂ ਮਾੜੀ ਸੰਗਤ ਬੰਦੇ ਨੂੰ ਨਸੀਬ ਹੋ ਜਾਏ ਤੇ ਜ਼ਿੰਦਗੀ ਉਦੋਂ ਤਬਾਹ ਹੋ ਜਾਂਦੀ ਹੈ, ਉਦੋਂ ਵੀ ਕੁਛ ਨਹੀਂ ਬਚਦਾ। ਦਰਿਆ ਸੀ ਚੱਲਦਾ ਪਿਆ ਤੇ ਸਾਰੇ ਛਾਲਾਂ ਮਾਰ ਰਹੇ ਸਨ, ਤੇ ਇਹ ਨਦੀ ਦਰਿਆ ਨੂੰ ਉਹ ਚੀਰ ਚੀਰ ਕੇ ਪਾਰ ਕਰੀ ਜਾਣ। ਉਹਦੇ ਵਿੱਚ ਕੁਝ ਗੱਭਰੂ ਸਨ, ਜਵਾਨ ਸਨ, ਤੇ ਬਾਬਾ ਫਰੀਦ ਸਾਹਿਬ ਨੇ ਦੇਖਿਆ ਕਿ ਇੱਕ ਕਮਜ਼ੋਰ ਜਿਹਾ ਬੰਦਾ ਕਿੰਨੀ ਦੇਰ ਤੱਕ ਦੇਖਦਾ ਰਿਹਾ, ਉਹਦੇ ਅੰਦਰ ਵੀ ਚਾਅ ਬਣਿਆ ਵੀ ਜੇ ਇਹ ਤਰ ਸਕਦੇ ਨੇ ਮੈਂ ਕਿਉਂ ਨਹੀਂ ਤਰ ਸਕਦਾ। ਕਹਿੰਦੇ ਉਹਨੇ ਛਾਲ ਮਾਰੀ ਦਰਿਆ ਪਾਰ ਕਰਕੇ। ਅਸੀਂ ਇੱਕ ਤੁਕ ਪੜ੍ਹਨੇ ਆ, ਛੈਲ ਲੰਘਾਂਦੇ ਪਾਰ ਗੋਰੀ ਮਨ ਧੀਰਿਆ। ਗੋਰੀ ਦਾ ਅਰਥ ਕਮਜ਼ੋਰ ਇਸਤਰੀ, ਕਮਜ਼ੋਰ ਮਨ। ਜਦੋਂ ਸੱਚੀ ਮੁੱਚੀ ਬੰਦਗੀ ਕਰਨ ਵਾਲੇ ਛੈਲ ਗੱਭਰੂ, ਇੱਥੇ ਉਮਰ ਨਾਲ ਨਹੀਂ ਜੋੜਨਾ, ਉਹ ਜਿਹੜੇ ਬੰਦਗੀ ਦੇ ਵਿੱਚ ਜੋਬਨ ਵਿੱਚ ਨੇ, ਫਿਰ ਬੇਨਤੀ ਹੈ ਜਿਹੜੇ ਸ਼ਿਖਰ ਤੇ ਨੇ ਉਹਨਾਂ ਨੂੰ ਦੇਖ ਕੇ ਕਮਜ਼ੋਰ ਮਨ ਜਿਹੜੇ ਨੂੰ ਕਹਿੰਦੇ ਨੇ, ਨਹੀਂ ਆਪਾਂ ਵੀ ਇਸ ਭਾਵ ਸਾਗਰ ਨੂੰ ਤਰ ਸਕਨੇ। ਮੈਂ ਪਹਿਲੇ ਦਿਨ ਜਿੱਦਣ ਕਥਾ ਸ਼ੁਰੂ ਕੀਤੀ ਉਦਣ ਵੀ ਅਰਜ਼ ਕੀਤੀ ਸੀ ਜੀ ਕਿ ਗੁਰਦੁਆਰੇ ਇਮਾਰਤਾਂ ਇਹ ਕੇਵਲ ਫੰਕਸ਼ਨ ਕਰਨ ਵਾਸਤੇ ਹਾਲ ਨਾ ਬਣਾਈਏ, ਵਿਆਹ ਵਾਸਤੇ ਮੌਤ ਵਾਸਤੇ ਗੁਰਦੁਆਰਾ ਉਹ ਵੀ ਜਿੱਥੇ ਜਨਮਾਂ ਜਲਮਾਂ ਦੀ ਮੈਲ ਧੁੱਪਦੀ ਹੈ। ਗੁਰੂਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਖੱਛਾ ਹੋਏ ਸੀ। ਗੁਰੂਦੁਆਰਾ ਸਾਨੂੰ ਨੌ ਇੰਦਰੀਆਂ ਨੂੰ ਸੰਕੋਚ ਕੇ ਦਸਮ ਦੇ ਦੀਦਾਰ ਕਰਾਉਂਦਾ ਹੈ। ਗੁਰੂਦੁਆਰਾ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤੈ ਅਨੇਕ ਰੂਪ ਨੌ ਨਾਮਨਿਦ, ਤਿਸ ਦਾ ਅੰਤ ਨ ਜਾਈ ਪਾਇਆ। ਗੁਰਦੁਆਰਾ ਰੱਬ ਨਾਲ ਮਿਲਾਪ ਕਰਾਉਂਦਾ ਹੈ, ਗੁਰੂਦੁਆਰਾ ਹਮਰਾ ਵਿਆਹ ਜੇ ਹੋਵਾ। ਮੈਂ ਤਾਂ ਬੇਨਤੀ ਕੀਤੀ, ਗੁਰੂ ਦਰਬਾਰ ਦੀ ਆਪਣੀ ਅਹਿਮੀਅਤ ਹੈ ਤੇ ਉਹ ਤਾਂ ਹੈ, ਕੱਲੀ ਇਮਾਰਤ ਦਾ ਨਾ ਗੁਰਦੁਆਰਾ ਨੀ ਖਿਮਾ ਕਰ ਦਿਓ। ਜਿਸ ਅਸਥਾਨ ਤੇ ਬੈਠ ਕੇ ਲਗਾਤਾਰ ਸਿਮਰਨ, ਸੇਵਾ, ਨਾਮ, ਬੰਦਗੀ ਤੇ ਬੈਠਣ ਵਾਲੇ ਹਰ ਬੰਦਾ ਸਪਿਰਚੁਅਲ ਸੋਚਣ ਲੱਗ ਪਏ ਨਾ, ਅੱਜ ਇਸ ਕਾਰਪੈਟ ਤੇ ਆਪਾਂ ਬੈਠੇ ਹਾਂ, ਗਲੀਚੇ ਤੇ, ਇਹਦੇ ਉੱਤੇ ਵੀ ਅਸਰ ਹੋ ਜਾਂਦਾ ਹੈ, ਕਿਉਂਕਿ ਬਿਰਤੀ ਜਿਹੜੀ ਹਰ ਚੀਜ਼ ਤੇ ਅਸਰ ਕਰਦੀ ਹੈ ਜੀ। ਇਸ ਕਰਕੇ ਮੇਰੀ ਬੇਨਤੀ, ਜਿਹੜੇ ਘਰਾਂ ਵਿੱਚ ਵੀ ਬੈਠੇ ਆ, ਉਹ ਵੀ ਅਸੀਸ ਬਖਸ਼ੋ। ਤਿੰਨ ਸਲੋਕਾਂ ਦਾ ਪਾਠ ਆਪਾਂ ਕੀਤਾ ਹੈ, ਇਸ ਦੀ ਵਿਚਾਰ ਕਰ ਸਕੀਏ। ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ,
फिर उच्चारण करो जी, सतनाम श्री वाहे गुरु जी। कल आपां इस श्लोक ते विचार विश्राम दिता सी, रोकी सी। भगत गुरु अर्जन देव जी दे बचन ने ते भगत कबीर साहब दी श्लोक दी व्याख्या कर रहे सां। कबीर राम ना चेत्यो, राम दा अर्थ है जो सारियां थावां ते रमिया होया है, पार ब्रह्म परमेश्वर। उस वाहगुरु जी नूं परमात्मा नूं चेते नहीं कीता, फिरिया लालच माहे। बंदा जिहड़ा ओ लालच दे विच ही सारी जिंदगी तुरदा फिरदा रहा, सारा जीवन लालच विच निकल गया। अगला बचन, पाप करंता मर गया। पाप करदिआं करदिआं बंदे दी मौत हो गई जी, सच्ची मुची आत्मक मौत ही बंदा मर गया पाप करदिआं। ते अगला बचन सी, औद पुनी खिन माहे। औद दा अर्थ उमर, पुनी दा अर्थ पूरी हो गई, खिन माहे दा अर्थ अख झमकण जिन्ना समा कि बंदे दी सारी उमर लंघ गई ते सारी जिंदगी पाप करदा रहा। इत्थे थोड़ी जी मैं एक बेनती करांगा, असि आप सारे किरती हां, सचे भी सारे बंदे काम करने हैं। फिर मन च ख्याल आवेगा भी ये साडे ते भी श्लोक ढुकदा, पर इस नूं याद रखियो, ये दो गल्लां नहीं भुलनिया, एक लालच ते एक पाप। यह श्लोक मेरे उत्ते लगा होना है, एक दो गल्लां। किरत नूं माड़ा नहीं कहा इत्थे, सच है इत्थे दो गल्लां कहियां, एक लालच, कबीर राम ना चेत्यो फिरिया लालच माहे, पाप करन ता मर गया औद पुनी खिन माहे। एक लालच ते दूजा पाप। जिस थां ते लालच, हुण लालच दा मतलब कि अगा बंदा तरक्की ना करे। मेरी बेनती है, अजी भाई साहब पुछ रहे सन भी लभ ते लोभ दा मतलब की है। असी बाणी दोनों पढ़ने हां, ते वैसे प्रोफेसर साहिब सिंह जी उन्होंने लभ दे अर्थ वखरे कीते ने ते लोभ दे वखरे कीते आ। लभ दे लफ्जी अर्थो करदे ने जीव दा चस्का, इंद्रियां दा चस्का, ते लालच दा अर्थ करदे ने मन विच उठे हुए माइकी पदार्थक फुरने। लालच दा अर्थ ए नहीं कि किरत नहीं करनी, लालच दा अर्थ है कि जायज नजायज जेड़ा भी तरीका वरत्या जाए, जेड़ी वस्तु दूजे दे कोल मेरे घर विच होनी चाहीदी है। मैं फिर बेनती करा, ए दोनों कट्ठे रहिंदे आ। उंज संसार दी तरक्की हो ही नहीं सकती जे बंदा किरत ना करे। तो जिथे अब बैठे आप पीढ़ी दर पीढ़ी तरक्की करके इत्थे पहुंचे, ए कल्ले सिख नहीं मैं कह रहा, पर किसे दी वस्तु जिदे ते मेरा हक ही नहीं नजायज है, मैं उस वस्तु नू दब लवां धक्का करा ते बुरी बिरती नाल उनू खोण दा यतन करा, उनू लालच कहांगे। याद रखियो, ये जिथे भी रहणगे दोनों कट्ठे रहणगे, इन्हां तो दोवां तो बिना एक जने दा कायम नहीं सरदा। लालच दे नाल पाप रहेगा, ते जिथे पाप होवेगा उथे लालच होवेगा। उहे सतगुरां ने लभ शब्द ए लोभ दे रूप च वरतिया, लब पाप दोए राजा मेहता। एक राजा है दूसरा उहदा अगे कारदार है, ये दोनों कट्ठे ने। जिथे लालच होवेगा उथे पाप होवेगा, क्योंकि पाप करन तो बिना बंदा लालच पूरे नहीं कर सकता। एक गल होर याद रखियो, जिस अंदर लालच पैदा हो जाए, वाहगुरु मेहर करे सबर वर्गी चीज कोई नहीं, पर जमदे जी रब ने तमा ऐसी ला दिती, जिस बंदे अंदर लालच पैदा हो जाएगा ओदे सामने खून दे किसे रिश्ते दी कोई कीमत नहीं। बस ए मैं बेनती करांगा, कोई रिश्ता भी होवे खून दा उसकी कोई कीमत नहीं, क्योंकि लालच विच फसिया होया बंदा। सतगुरु गुरु ग्रंथ साहिब महाराज कहिंदे ने, एक पालतू कुत्ता है जिहड़ा मालक नूं मुसीबत चों बचांदा है, एक हल्का कुत्ता है जिहड़ा मालक नूं वड़ जांदा है। बिरती है, महाराज ने ते शब्द वरते है कि लालच रिश्ता नहीं देखता जी, कोई नहीं देखता। इथों तक गुरु साहब जी ने तो बाणी विच शब्द एक वरत्या है, भाई गुरदास साहब ने, इस्त्री पुरख है दाम हित भावें आओ कथाओं जाई। सच है, इस्त्री पुरख है दाम हित, मर्द का पति ते पत्नी का रिश्ता सिर्फ दाम हित पैसे करके है,
ਜਿੱਥੇ ਮਰਜ਼ੀ ਜਾਇਜ਼ ਨਜਾਇਜ਼ ਕਰਕੇ ਇਕੱਠਾ ਕਰਕੇ ਲਿਆਵੇ ਉਹਦਾ ਸੰਬੰਧ ਮਾਇਆ ਨਾਲ ਹੈ। ਮੈਂ ਤਾਂ ਬੇਨਤੀ ਕੀਤੀ ਜਿੱਥੇ ਪਾਪ ਹੈ ਉੱਥੇ ਲਾਲਚ ਹੈ। ਇੱਕ ਹੋਰ ਬੇਨਤੀ, ਕਈ ਵਾਰੀ ਕੋਈ ਬੰਦੇ ਦੀ ਕੋਈ ਮਦਦ ਕਰਦਾ, ਇੱਕ ਹੁੰਦਾ ਖੋ ਲੈਣਾ, ਇੱਕ ਹੁੰਦਾ ਧੋਖਾ ਕਰਕੇ ਦੱਬ ਲੈਣਾ। ਕਈ ਵਾਰੀ ਮੰਨ ਲਓ ਕੋਈ ਬੰਦਾ ਲਾਚਾਰ ਹੈ, ਬੇਬਸ ਹੈ, ਉਸਦੀ ਆਪਾਂ ਮਦਦ ਕਰਨੀ ਆ ਤੇ ਆਪਾਂ ਸ਼ਬਦ ਕਹਿ ਦਿੰਦੇ ਹਾਂ ਕਿ ਦੇਖੋ ਜੀ ਇਹਨੂੰ ਲੋੜ ਹੈ, ਤੂੰ ਮੇਰੇ ਵਾਪਸ ਮੋੜ ਦੇ। ਤੇ ਬੰਦਾ ਸਮੇਂ ਪੈਣ ਨਾਲ ਉਹ ਧੋਖਾ ਦੇ ਜਾਏ, ਆਪਣੀ ਨੀਅਤ ਬਦਲ ਜਾਏ, ਭਾਵੇਂ ਆਪਣੇ ਹੱਥੀਂ ਦਿੱਤਾ, ਪਰ ਯਾਦ ਰੱਖਿਓ ਬਦਲਣ ਵਾਲਾ ਬੰਦਾ ਪਾਪਾਂ ਦਾ ਭਾਗੀ ਬਣ ਜਾਏਗਾ। ਉਹ ਲਾਲਚ ਵਿੱਚ ਹੈ। ਗੁਰੂ ਕਾਲ ਚ ਘਟਨਾ ਵਾਪਰਦੀ ਹੈ ਭਾਈ ਮਾਲਾ ਸਿੰਘ ਤੇ ਭਾਈ ਲਾਹੌਰਾ ਸਿੰਘ ਦੀ, ਆਪਨੇ ਬੜੀ ਬੜੀ ਸੁਣੀ ਹੈ, ਇਹ ਸੌ ਸਾਖੀ ਵਿੱਚ ਵੀ ਹੈ। ਮੈਂ ਸਿਰਫ ਥੋੜੀ ਬੇਨਤੀ ਕਰਾਂਗਾ, ਭਾਈ ਮਾਲਾ ਸਿੰਘ ਸ਼ਾਹੂਕਾਰੀ ਦਾ ਕੰਮ ਕਰਦਾ ਤੇ ਲਾਹੌਰਾ ਸਿੰਘ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦਾ ਖਿਡਾਵਾ ਹੈ। ਉਹਨੂੰ ਲੋੜ ਪਈ, ਉਹਨੇ ਉਹਦੇ ਤੋਂ ਮਾਇਆ ਲੈ ਲਈ, ਪੈਸੇ ਲੈ ਲਏ, ਉਹਨੇ ਦੇ ਦਿੱਤੇ ਜੀ ਭਾਈ ਮਾਲਾ ਸਿੰਘ ਨੇ। ਹੁਣ ਸਮਾਂ ਵਕਤ ਇੱਕੋ ਜਿਹਾ ਨਹੀਂ ਰਹਿੰਦਾ ਜੀ। ਮੈਂ ਕੱਲ ਵੀ ਆਪ ਨੂੰ ਬੇਨਤੀ ਕੀਤੀ, ਕੋਈ ਪਤਾ ਨਹੀਂ ਪਰਮਾਤਮਾ ਦਾ ਜੰਮੇ ਕਿੱਥੇ ਹਾਂ, ਅੱਜ ਕੀ ਭੋਗਣਿਆ ਤੇ ਅੰਤਲਾ ਸਮਾਂ ਕਿੱਥੇ ਆਉਣਾ ਹੈ। ਕਦੀ ਮਹਾਰਾਣੀ ਜਿੰਦਾ ਨੇ ਜਾਣਿਆ ਸੀ ਜਿੱਦਣ ਡੋਲੀ ਸ਼ੇਰੇ ਪੰਜਾਬ ਦੇ ਘਰ ਆਈ ਕਿ ਮੇਰਾ ਅੰਤਲਾ ਸਮਾਂ ਕਿਹੋ ਜਿਹਾ ਆਉਣਾ ਹੈ? ਕੋਈ ਪਤਾ ਥੋੜਾ ਸੀ, ਪਰ ਸਮੇਂ ਦਾ ਕੋਈ ਪਤਾ ਨਹੀਂ ਜੀ। ਹੁਣ ਉਹਨਾਂ ਨੇ ਭਾਈ ਮਾਲਾ ਸਿੰਘ ਤੇ ਸਮਾਂ ਆ ਗਿਆ ਜੀ, ਉਹਦਾ ਹੱਥ ਤੰਗ ਹੋ ਗਿਆ, ਉਹਨੇ ਪੈਸੇ ਮੰਗੇ, ਇਸ ਲਈ ਨਾ ਜੀ। ਤੇ ਉਹ ਮਹਾਰਾਜ ਉਸ ਦਿਨ ਆਪਣੇ ਮਕਾਨ ਦੀ ਛੱਤ ਤੇ ਮੰਜੇ ਤੇ ਆਰਾਮ ਕਰਨ ਲੱਗੇ, ਸਤਿਗੁਰਾਂ ਨੇ ਮਾਇਆ ਮੰਗੀ ਤੇ ਉਹ ਗੁੱਟਿਚਰਾਂ ਕਰੀ ਜਾਏ। ਉਹਨੇ ਜਦੋਂ ਮਾਲਾ ਸਿੰਘ ਨੇ ਕਿਹਾ ਵੀ ਮੈਨੂੰ ਦੇ ਪੈਸੇ, ਉਹ ਕਹਿੰਦਾ ਸਿੱਖ ਸਿੱਖ ਕਾ ਖਾਇਕ ਹੈ, ਚਿੰਤਾ ਕਰੀਓ ਦੂਰ। ਕਹਿੰਦਾ ਸਿੱਖ ਸਿੱਖ ਦੇ ਪੈਸੇ ਕਾ ਗਿਆ, ਗੁਰੂ ਤੇ ਇੱਕੋ ਹੀ ਹੈ ਨਾ, ਚਿੰਤਾ ਦੂਰ ਕਰ। ਉਹਨੇ ਚਲੋ ਕੁਝ ਕੱਚੀ ਬਾਣੀ ਗੁਰਬਾਣੀ ਚ ਨਹੀਂ, ਉਹ ਕੁਝ ਸਤਰਾਂ ਉੱਥੇ ਲਈਆਂ ਤੇ ਉਹਨੇ ਗੱਲ ਭਾਈ ਸਾਹਿਬ ਨੇ ਕਹਿ ਦਿੱਤਾ ਵੀ ਜੋ ਆਪਾਂ ਕਰਨੇ ਪਏ ਆਪਾਂ ਲੇਖਾਂ ਨੂੰ ਦੇਣਾ ਪੈਣਾ। ਤੇ ਉੱਥੇ ਵੈਸੇ ਸਤੋਕ ਲਿਖ ਦਿੱਤੀ, ਸਤੋਕ ਤਾਂ ਇਹ ਹੈ ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ, ਉੱਥੇ ਗੁਰਬਖਸ਼ਣ ਦਾ ਉਹਨਾਂ ਵਰਤ ਲਿਆ। ਪਰ ਮੈਂ ਬੇਨਤੀ ਕਰਾਂ, ਆਪਾਂ ਤੁਕ ਨਹੀਂ ਬਦਲਣੀ, ਲਿਖਾਰੀ ਦਾ ਭੁੱਲ ਹੋ ਸਕਦੀ ਹੈ। ਉਹਨੇ ਕਹਿ ਦਿੱਤਾ ਜੀ ਲੇਖਾ ਹੈ ਹੀ ਨਹੀਂ ਜੇ ਗੁਰੂ ਬਖਸ਼ ਲੈ। ਤੇ ਕਹਿੰਦੇ ਨੇ ਮਹਾਰਾਜ ਨੇ ਸਭ ਕੁਝ ਸੁਣ ਲਿਆ ਤੇ ਆਪਣੇ ਮਕਾਨ ਦੀ ਛੱਤ ਤੋਂ ਉੱਚੀ ਆਵਾਜ਼ ਵਿੱਚ ਕਿਹਾ, ਲਾਹੌਰਾ ਸਿੰਘ ਜੀ ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਹੱਕ ਪਰਾਇਆ ਨਾਨਕਾ ਉਸ ਸੂਵਰ ਉਸ ਗਾਏ। ਅਸੀਂ ਬੜਾ ਆਨੰਦ ਲੈਂਦੇ ਕਿ ਦੱਸ ਕੇ ਜੀ ਮੁਸਲਮਾਨ ਵਾਸਤੇ ਸੂਰ ਖਾਣਾ, ਹਿੰਦੂ ਵਾਸਤੇ ਗਾਂ ਖਾਣਾ, ਤੇ ਚੇਤੇ ਰੱਖਿਓ ਸਿੱਖ ਜੋ ਮਰਜ਼ੀ ਕਰੀ ਜਾ ਨਹੀਂ, ਪਰ ਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਹੈ। ਹਜ਼ੂਰ ਨੇ ਕਿਹਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ, ਮੁਰਦਾ ਖਾ ਰਿਹਾ। ਬਸ ਕੰਬ ਗਿਆ ਜੀ। ਮੇਰੇ ਕਹਿਣ ਤੋਂ ਮੁਰਾਦ ਇਹ ਹੈ ਕਿਸੇ ਨੂੰ ਧੋਖੇ ਨਾਲ ਪੈਸੇ ਇਕੱਠੇ ਦੱਬ ਲੈਣੇ, ਕੁਝ ਕਰ ਲੈਣਾ, ਤੇ ਮੇਰਾ ਖਿਆਲ ਇੱਥੇ ਤੇ ਥੋੜਾ ਬਚਾਵ ਚ ਹੋਵੇ, ਉੱਥੇ ਤਾਂ ਵਾਹਿਗੁਰੂ ਹੀ ਬਚਾਏ ਜੀ। ਤੇ ਸੱਚੀ ਗੱਲ ਮੈਨੂੰ ਮਹਾਰਾਜ ਦੀ ਕਿ ਤੁਕ ਚੇਤੇ ਆਉਂਦੀ, ਭਾਵੇਂ ਸਤਿਗੁਰਾਂ ਨੇ ਆਪਣੇ ਨਿਮਰਤਾ ਲਈ ਕਹੀ, ਉਹ ਲੱਗਦੀ ਠੱਗਾਂ ਲਈ। ਫਾਹੀ ਸੁਰਤ ਮਲੂਕੀ ਵੇਸ, ਹੋਂ ਠਗਵਾੜਾ ਠੱਗੀ ਦੇਸ, ਖਰਾ ਸਿਆਣਾ ਬਹੁਤਾ ਭਾਰ। ਵਾਹਿਗੁਰੂ ਸਤਿਗੁਰਾਂ ਦੇ ਸ਼ਬਦ ਇੱਕ ਸਵਾਨ ਦੁਸ਼ਵਾਨੀ ਨਾਲ। ਹੁਣ ਸਤਿਗੁਰੂ ਉੱਤੇ ਸ਼ਬਦ ਵਰਤਦੇ ਨੇ ਫਾਹੀ ਸੁਰਤ। ਸੁਰਤ ਆਪਾਂ ਸਮਝ ਗਏ ਨਾ, ਅੰਦਰ ਦੀ ਸੁਰਤ ਵਿੱਚ ਹਮੇਸ਼ਾ ਫੁਰਨੇ ਚੱਲਦੇ ਪਏ ਨੇ। ਆਹ ਤਕੜਾ ਬੰਦਾ, ਇਹਨੂੰ ਕਿਵੇਂ ਪਸਾਣਾ ਹੈ, ਇਹ ਪੈਸੇ ਵਾਲਾ ਬੰਦਾ ਹੈ। ਤੇ ਸਾਡਿਆਂ ਚ ਵੀ ਇਹ ਚੱਲਦਾ ਜੀ। ਫਾਹੀ ਸੁਰਤ ਮਲੂਕੀ ਦਰ ਤੇ ਸ਼ਰੀਫ, ਲਿਬਾਸ ਤੇ ਬੋਲੀ ਸ਼ਰੀਫਾਂ ਵਾਲੀ ਹੈ, ਤੇ ਜਿਹੜੀ ਸੁਰਤ ਹੈ ਉਹ ਸੱਚੀ ਮੁੱਚੀ ਫੰਦੇ ਪਾਉਣ ਵਾਲੀ ਹੈ। ਗੁਰੂ ਸਾਹਿਬ ਕਹਿੰਦੇ ਖਾਉ ਠਗਵਾੜਾ ਠੱਗੀ ਦੇਸ਼, ਮੈਂ ਠੱਗ ਹਾਂ, ਇਹ ਤਾਂ ਸਤਿਗੁਰੂ ਨਿਮਰਤਾ ਚ ਕਿਹਾ ਜੀ। ਮੈਂ ਤਾਂ ਬੇਨਤੀ ਕੀਤੀ ਵੀ ਇੱਥੇ ਮਹਾਰਾਜ ਕਹਿ ਰਿਹਾ ਕਿ ਕਬੀਰ ਰਾਮ ਨਾ ਚੇਤੇ ਉਹ ਫਿਰਿਆ ਲਾਲਚ ਮਾਹੇ। ਮੈਂ ਤਾਂ ਬੇਨਤੀ ਕੀਤੀ, ਮਤਾ ਇਹਦੇ ਅਰਥ ਹੁਣ ਤੁਸੀਂ ਕਿਰਤ ਕਰ ਰਹੇ ਹੋ। ਜੇ ਪਰਮਾਤਮਾ ਕਿਸੇ ਨੂੰ ਦਾਤ ਦਿੰਦਾ, ਮੈਂ ਇੱਕ ਬੇਨਤੀ ਕੀਤੀ, ਇਸ ਪਲੈਨਟ ਤੇ ਇੱਕ ਕਮਿਊਨਿਟੀ ਬਹੁਤ ਅਮੀਰ ਹੈ, ਉਹਨਾਂ ਦੀ ਗਿਣਤੀ ਇੰਨੀ ਨਹੀਂ, ਪਰ ਉਹ ਅਮੀਰ ਕਰਕੇ ਧੱਕੀ ਜਾਂਦੇ ਆ ਸਭ ਕੁਝ। ਤੇ ਉਹ ਸ਼ਬਦ ਕਹਿੰਦੇ ਹੁੰਦੇ ਆ, ਅਸੀਂ ਕਹਿੰਦੇ ਸ੍ਰੇਸ਼ਟ ਹੈ, ਉਹ ਕਹਿੰਦੇ ਅਸੀਂ ਸਰਵ ਸ੍ਰੇਸ਼ਟ ਹਾਂ,
ਸਾਨੂੰ ਰੱਬ ਨੇ ਦਿੱਤਾ ਹੈ ਰਾਜ ਕਰਨ ਦੀ ਦਾਤ ਤੇ ਰਾਜ ਪੈਸੇ ਨਾਲ ਹੁੰਦਾ ਪੈਸਾ ਸਾਡੇ ਕੋਲ ਬਹੁਤ ਹੈ ਉਹਨਾਂ ਦੇ ਬਾਰੇ ਤੁਸੀਂ ਕਿਸੇ ਸੋਸ਼ਲ ਮੀਡੀਆ ਪਾ ਕੇ ਦੇਖੋ ਤੁਹਾਨੂੰ ਉਸੇ ਵਕਤ ਤੁਹਾਡਾ ਸਭ ਕੁਝ ਬੰਦ ਕੀਤਾ ਜਾਂਦਾ ਮੇਰੇ ਕਹਿਣ ਤੋਂ ਮੁਰਾਦ ਇਹ ਹੈ ਕਿ ਬੰਦਾ ਤਮੇ ਚ ਪਿਆ ਹੋਇਆ ਦੂਸਰੇ ਪਾਸੇ ਕਿ ਕਿਰਤ ਨਾ ਕਰੇ ਗੁਰੂ ਸਾਹਿਬ ਨੇ ਕਿਰਤ ਨੂੰ ਸਵੀਕਾਰ ਕੀਤਾ ਮੈਂ ਸੱਚੀ ਤੁਹਾਨੂੰ ਦੱਸਾਂ ਤੁਸੀਂ ਭਾਗਾਂ ਵਾਲੇ ਹੋ ਜੀ ਜਿਹੜੇ ਕਿਰਤ ਕਰਦੇ ਹੋ ਹਕੀਕਤ ਇੱਥੋਂ ਤੱਕ ਜਦੋਂ ਸਤਿਗੁਰਾਂ ਨੂੰ ਇਹ ਸ਼ਬਦ ਕਹਿਣਾ ਤੁਸੀਂ ਹਲਵਾਨ ਲੱਗ ਪਏ ਹੋ ਕਰਤਾਰਪੁਰ ਜਦੋਂ ਅਟਲ ਚੱਲ ਆਪਣਾ ਅਚਲ ਆ ਕੇ ਗੋਸ਼ਟੀ ਹੋਈ ਉਦੋਂ ਸਤਿਗੁਰੂ ਕਿਰਤ ਕਰ ਰਹੇ ਸਨ 18 ਸਾਲ ਬਾਬਾ ਜੀ ਨੇ ਹਲਵਾਇਆ ਜੀ ਤੇ ਸੰਗਤ ਜੀ ਸਭ ਤੋਂ ਜ਼ਿਆਦਾ ਗੁਰੂ ਨਾਨਕ ਸਾਹਿਬ ਦੀ ਬਾਣੀ ਜਿਹੜੀ ਹੈ ਉਹ ਸਤਿਗੁਰਾਂ ਨੇ ਕਰਤਾਰਪੁਰ ਉਚਾਰਨ ਕੀਤੀ ਹੈ ਜਦੋਂ ਆ ਕੋਰੀਡੋਰ ਖੁੱਲਿਆ ਤੇ ਅਸੀਂ ਗਏ ਸੀ ਰਾਤ ਸਾਨੂੰ ਉੱਥੇ ਰਹਿਣਾ ਨਸੀਬ ਹੋਇਆ ਟੈਂਟ ਲੱਗੇ ਸਨ ਜ਼ਮੀਨ ਦੇ ਉੱਤੇ ਬਾਬਾ ਜੀ ਦੀ ਮਿੱਟੀ ਤੇ ਤੇ ਮੇਰੇ ਨਾਲ ਚਲੋ ਇੱਥੇ ਭੈਣ ਜੀ ਬੈਠਿਆ ਲੁਧਿਆਣੇ ਤੋਂ ਕਾਫੀ ਸਨ ਚੰਗੇ ਤਕੜੇ ਅਮੀਰ ਅਮੀਰ ਬੰਦੇ ਵੀ ਸਨ ਤੇ ਮੈਂ ਕਿਹਾ ਇਹਨਾਂ ਦੇ ਮਨ ਚ ਆਉਣਾ ਵੀ ਮਿੱਟੀ ਤੇ ਪਾ ਦਿੱਤਾ ਸਾਨੂੰ ਤੇ ਪਾਏ ਤੇ ਪਿੰਡਾਂ ਚ ਕਣਕ ਦੇ ਵੱਢਾਂ ਚ ਸੌਣ ਵਾਲੇ ਬੰਨੇ ਤੇ ਮੈਂ ਇੱਕ ਬੇਨਤੀ ਕੀਤੀ ਯਾਦ ਰੱਖਿਓ ਜ਼ਿੰਦਗੀ ਚ ਇੱਕ ਵਾਰੀ ਮਿਲਿਆ ਦੁਬਾਰਾ ਕਦੀ ਨੀ ਮਿਲਣਾ ਅਸੀਂ ਖੁਸ਼ ਕਿਸਮਤ ਹਾਂ ਜਿਨ੍ਹਾਂ ਨੂੰ ਉਸ ਮਿੱਟੀ ਤੇ ਰਾਤ ਸੌਣ ਦਾ ਮੌਕਾ ਮਿਲਿਆ ਜਿੱਥੇ ਬਾਬਾ ਜੀ ਦੇ 18 ਸਾਲ ਚਰਨ ਪਏ ਆ 18 ਸਾਲ ਜਿੱਥੇ ਬਾਬਾ ਜੀ ਨੇ ਹਲ ਵਾਇਆ ਸਭ ਤੋਂ ਜ਼ਿਆਦਾ ਬਾਣੀ ਸਤਿਗੁਰਾਂ ਨੇ ਕਰਤਾਰਪੁਰ ਉਚਾਰਨ ਕੀਤੀ ਪਰ ਮੈਂ ਉੱਥੇ ਇੱਕ ਬੇਨਤੀ ਕਰਨਾ ਉੱਥੇ ਖਾਧੀ ਖੁਣਸ ਜੁਗੀਸਰਾਂ ਗੋਸ਼ਟ ਕਰਨ ਸਭੇ ਉਠਤਾਈ ਪੁੱਛੇ ਜੋਗੀ ਭੰਗਰ ਨਾ ਤੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਮੈਂ ਥੋੜੀ ਵਿੱਚੋਂ ਵਿੱਚ ਉਦਾਹਰਨ ਲਾਂਗਾ ਉਸ ਵਕਤ ਮਹਾਰਾਜ ਕਿਰਤ ਕਰਨ ਲੱਗ ਪਏ ਤੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ ਕਹਿਣਗੇ ਤੁਸੀਂ ਦੁੱਧ ਇਕੱਠਾ ਕੀਤਾ ਹੁਣ ਇਸ ਅੰਤਲੇ ਸਮੇਂ ਜਦੋਂ ਮੱਖਣ ਨਿਕਲਣਾ ਉਦੋਂ ਵਿੱਚ ਕਾਂਜੀ ਪਾ ਦਿੱਤੀ ਕਾਂਜੀ ਦਾ ਮਤਲਬ ਕੀ ਪਹਿਲਾਂ ਤੇ ਉਦਾਸੀ ਰਹੇ ਕਦੀ ਕੱਪੜੇ ਸਿੱਧਾਂ ਵਾਲੇ ਕਦੀ ਤੀਰਥਿਆਂ ਵਾਲੇ ਕਦੀ ਹਾਜ਼ੀਆਂ ਵਾਲੇ ਤੇ ਹੁਣ ਸਭ ਕੁਝ ਲਾ ਕੇ ਆਪਣੇ ਪੁੱਤਰ ਤੁਹਾਡੇ ਕੋਲ ਮਾਂ ਬਾਪ ਤੁਹਾਡੇ ਕੋਲ ਇਸਤਰੀ ਤੁਹਾਡੇ ਕੋਲ ਸਾਰੀ ਜ਼ਿੰਦਗੀ ਚੰਗਾ ਦੁੱਧ ਇਕੱਠਾ ਕੀਤਾ ਹੁਣ ਅਖੀਰਲੇ ਸਮੇਂ ਗ੍ਰਿਸ਼ ਦੀਆਂ ਕਾਂਜੀ ਦੀਆਂ ਬੂੰਦਾਂ ਪਾ ਲਈਆਂ ਉੱਥੇ ਬਾਬਾ ਜੀ ਨੇ ਜਿਹੜਾ ਸ਼ਬਦ ਵਰਤਿਆ ਧਿਆਨ ਨਾਲ ਸੁਣਿਓ ਬਾਬਾ ਆਖੇ ਭੰਗਰ ਨਾਥ ਤੇਰੀ ਮਾਊ ਕੁਚੱਜੀ ਆਈ ਤੇਰੀ ਮਾਂ ਹੀ ਕੁਚੱਜੀ ਹੈ ਇਹ ਮਹਾਰਾਜ ਨੇ ਸ਼ਬਦ ਵਰਤਿਆ ਹੁਣ ਉਹਦੇ ਵਿੱਚ ਸਤਿਗੁਰਾਂ ਨੇ ਫਿਰ ਬਚਨ ਕੀਤਾ ਹੈ ਕਹਿੰਦੇ ਤੁਸੀਂ ਇਹਨਾਂ ਗ੍ਰਿਸ਼ਤੀਆਂ ਨੂੰ ਮਾੜਾ ਕਰ ਉਹ ਸਾਡੀ ਵਿੱਚ ਪਰਿਭਾਸ਼ਾ ਬਣ ਚੁੱਕੀ ਮੰਨ ਲਓ ਇੱਕ ਗ੍ਰਿਸ਼ਤੀ ਬੰਦਾ ਤਰੱਕੀ ਬਹੁਤ ਕਰ ਰਿਹਾ ਜੀ ਤੇ ਅਸੀਂ ਪਰਿਭਾਸ਼ਾ ਦਿੰਦੇ ਹਾਂ ਜਾਂ ਹੰਕਾਰੀ ਦੀ ਜਾਂ ਮਾਇਆ ਦੀ ਜਾਂ ਲਾਲਚੀ ਦੀ ਇਹ ਹੈ ਨਾ ਜੀ ਤੇ ਸੰਤ ਸਿੰਘ ਸੇਖੋਂ ਚਲੋ ਵਾਹਿਗੁਰੂ ਮੈਨੂੰ ਬਖਸ਼ ਦੇ ਮੂੰਹ ਚੋਂ ਨਿਕਲ ਗਿਆ ਨਾ ਮੈਂ ਸਭ ਨੂੰ ਪੜ੍ਹਨਾ ਉਹ ਕਹਿੰਦੇ ਹੁੰਦੇ ਸਨ ਅਕਸਰ 100 ਵਿੱਚੋਂ 90 ਬੰਦੇ ਉਹ ਆਲੋਚਕ ਮਿਲਣਗੇ ਜ਼ਿੰਦਗੀ ਵਿੱਚ ਫੇਲ ਹੋਏ ਹੁੰਦੇ ਆ ਉਹ ਫਿਰ ਬ੍ਰਹਮ ਗਿਆਨ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਹੁਣ ਉੱਥੇ ਗੁਰੂ ਸਾਹਿਬ ਨੇ ਇੱਕ ਬਚਨ ਕਿਹਾ ਹੋਏ ਅਤੀਤ ਗ੍ਰਿਸ਼ਤ ਤਜ ਫਿਰ ਉਹਨੂੰ ਕੇ ਘਰ ਮੰਗਣ ਜਾਈ ਇੱਕ ਪਾਸੇ ਸਭ ਕੁਝ ਤਿਆਗ ਦਿੱਤਾ ਦੂਜੇ ਪਾਸੇ ਗ੍ਰਿਸ਼ਤੀਆਂ ਦੇ ਘਰ ਮੰਗਣ ਜਾਂਦੇ ਹੋ ਮੈਂ ਇੱਕ ਬੇਨਤੀ ਕਰਾਂਗੇ ਸਲੋਕ ਮੈਂ ਤਾਂ ਦੁਬਾਰਾ ਕਿਹਾ ਇੱਥੇ ਪਾਪ ਤੇ ਲਾਲਚ ਬਿਰਤੀ ਦਾ ਜ਼ਿਕਰ ਹੈ ਕਿਰਤ ਦਾ ਜ਼ਿਕਰ ਨਹੀਂ ਚੰਗੀ ਕਿਰਤ ਕੋਈ ਕਰ ਰਿਹਾ ਗੁਰੂ ਸਾਹਿਬ ਨੇ ਕਿਹਾ ਕਬੀਰ ਰਾਮ ਨਾ ਚੇਤਿਓ ਫਿਰਿਆ ਲਾਲਚ ਮਾਹੇ ਪਾਪ ਕਰਨ ਤਾਂ ਮਰ ਗਿਆ ਔਧ ਫੁਨੀ ਖਿਨ ਮਾਏ ਸਾਰੀ ਜ਼ਿੰਦਗੀ ਪਾਪ ਕੀਤੇ ਇੱਕ ਖਿਨ ਲੱਗਾ ਅੱਖ ਝਮਕਣ ਦੇ ਵਿੱਚ ਸਾਰੀ ਉਮਰ ਮਨ ਲੱਗ ਗਈ ਕਿ ਪਾਪੀ ਬੰਦਾ ਕਦੀ ਆਪ ਭੋਗਦਾ ਦੇਖਿਆ ਇਹ ਹੋਏ ਹੋ ਜਾ ਬੰਦੇ ਕਿਉਂਕਿ ਯਾਦ ਰੱਖਿਓ ਹਰ ਕਰਮ ਦਾ ਪ੍ਰਤੀਕਰਮ ਹੈ ਜੇ ਤੁਸਾਂ ਅਸਾਂ ਮਾਪਿਆਂ ਦੀ ਸੇਵਾ ਕੀਤੀ ਤੇ ਜ਼ਰੂਰ ਚੇਤੇ ਰੱਖਿਓ ਔਲਾਦ ਜ਼ਰੂਰ ਸੇਵਾ ਕਰੇਗੀ ਖਿਮਾ ਕਰ ਦਿਓ ਜੇ ਆਪਾਂ ਨਹੀਂ ਜਾਣਿਆ ਅੱਗੇ ਕਿਸੇ ਨੇ ਕੀ ਜਾਣਨਾ ਹੈ ਪਾਪਾਂ ਦੀ ਕਮਾਈ ਲਾਲਚ ਦੀ ਕਮਾਈ ਇੱਥੋਂ ਤੱਕ ਕਿ ਜਿਹੜੇ ਜੀ ਘਰ ਦੇ ਸਾਰੇ ਵਰਤਦੇ ਨੇ ਜਦੋਂ ਬੰਦਾ ਕਿਤੇ ਬੁਢੇਪੇ ਚ ਡਿੱਗਦਾ ਉਹਦੀ ਬੁੱਕ ਦੇ ਵਿੱਚ ਪਾਣੀ ਦਾ ਘੁੱਟ ਨਹੀਂ ਪਾਉਂਦੇ ਬੱਚੇ ਇਹ ਬਹਿ ਨਹੀਂ ਕਹਿ ਰਿਹਾ ਸਤਿਗੁਰੂ ਕਹਿ ਰਿਹਾ ਬਹੁ ਪਰਪੰਚ ਕਰ ਪਰਪੰਚ ਕਰਕੇ ਲਾਲਚ ਕਰਕੇ ਨਾ ਪਾਪ ਕਰਕੇ ਬਹੁ ਪਰਪੰਚ ਕਰ ਪਰ ਧਨ ਲਿਆਵੈ ਸੁੱਤ ਦਾਰਾ ਪਹਿ ਆਨ ਲਟਾਵੈ ਪੁੱਤਰ ਤੇ ਇਸਤਰੀ ਅੱਗੇ ਖੋਲ ਕੇ ਸਭ ਕੁਝ ਰੱਖ ਦਿੱਤਾ
ਬਹੁ ਪ੍ਰਪੰਚ ਕਰ ਪਰਤਨ ਲਿਆਵੈ ਸੁਤ ਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੁੱਲੇ ਕਪਟ ਨਾ ਕੀਜੈ ਅੰਤ ਨਿਬੇਰਾ ਤੇਰੇ ਜੀ ਪੈ ਲੀਜੈ ਅੰਤਲੇ ਸਮੇਂ ਨਾ ਕਿਸੇ ਪੁੱਤਰ ਨੂੰ ਪੁੱਛਣਾ ਨਾ ਕਿਸੇ ਮਾਂ ਨੂੰ ਪੁੱਛਣਾ ਨਾ ਕਿਸੇ ਇਸਤਰੀ ਨੂੰ ਪੁੱਛਣਾ ਮੇਰੀ ਤੁਹਾਡੀ ਜਿੰਦ ਨੇ ਲੇਖੇ ਦੇਣੇ ਨੇ ਅੰਤ ਨਿਬੇਰਾ ਤੇਰੇ ਜੀ ਪੈ ਲੀਜੈ ਅੱਗੇ ਮਾਰਨ ਕਿਹਾ ਛਿੰਨ ਛਿੰਨ ਤਨ ਛੀਜੈ ਹਾਂ 40 ਤੋਂ ਬਾਅਦ ਯਾਦ ਰੱਖਿਓ 40 ਸੀ ਪੁਰ ਹੋਏ 40 ਸਾਲ ਦੀ ਉਮਰ ਤੱਕ ਬੰਦਾ ਮੁਕੰਮਲ ਹੋ ਗਿਆ ਸੱਠੀ ਕੇ ਬੁਢੇਪਾ ਆ ਗਿਆ ਮੈਂ ਕਹਿ ਦਿੱਤਾ ਪਰ ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਜੀ ਉਦਾਸ ਨਹੀਂ ਹੋਣਾ ਜਿਉਂ ਜਿਉਂ ਬੁਢੇਪਾ ਹੁੰਦਾ ਇਹ ਅਰਦਾਸ ਕਰੀਏ ਸਤਿਗੁਰੂ ਸਾਡੇ ਅੰਦਰ ਹੋਰ ਬੰਦਗੀ ਕਰਨ ਦਾ ਚਾਅ ਬਖਸ਼ ਮੈਂ ਇੱਕ ਉਦਾਹਰਨ ਇਹ ਪਿਛਲੇ ਦਿਨ ਵੀ ਦਿੱਤੀ ਮੇਰੇ ਮਨ ਚ ਹੋਇਆ ਵੀ ਹੁਣ ਇੰਨੀ ਉਮਰ ਹੋ ਚੱਲੀ ਹੈ ਵੀ ਥੱਕ ਗਏ ਹਾਂ ਲਗਾਤਾਰ ਬੋਲ ਬੋਲ ਕੇ ਪੜ ਪੜ ਕੇ ਸਫ਼ਰ ਪਰ ਕਰਕੇ ਮੈਨੂੰ ਗੱਲ ਇੱਕ ਪ੍ਰਵਾਨਾ ਸਾਹਿਬ ਨੇ ਬਹੁਤ ਸੁਣੀ ਗਈ ਪਿੰਡ ਆਏ ਸਾਡੇ ਤੇ ਘਰੋਂ ਮੇਰੀ ਸਿੰਘ ਨੇ ਕਹਿਤਾ ਵੀ ਸਿੰਘ ਸਾਹਿਬ ਜੀ ਹੁਣ ਕਹਿੰਦੇ ਨੇ ਕਥਾ ਛੱਡ ਦਈਏ ਹੁਣ ਬੁੱਢੇ ਹੋ ਚੱਲੇ ਆ ਉਹ ਮੈਨੂੰ ਕਹਿੰਦੇ ਜਿੱਦਣ ਕੰਮ ਛੱਡ ਦਿੱਤਾ ਉਦਣ ਹੀ ਬੁੱਢੇ ਹੋਣਾ ਗੱਲ ਬੜੀ ਸੋਹਣੀ ਉਹਨਾਂ ਕਹੀ ਗੁਰਬਾਣੀ ਨੇ ਸੱਚੀ ਤੋਂ ਦੱਸਾਂ ਬੰਦਗੀ ਦੇ ਮਸਲੇ ਚ ਕਿਤੇ ਨੀ ਕਿਹਾ ਬੁੱਢਾ ਬਹਿ ਜਾਏ ਗੁਰੂ ਸਾਹਿਬ ਕਹਿੰਦੇ ਰਹਿਣ ਗਈ ਮਤ ਦਿਨ ਪੀ ਜਾਏ ਭਵਰ ਗਏ ਬਗ ਬੈਠੇ ਆਏ ਕਾਲੀ ਜਿਨੀ ਨਾ ਰਾਵੇ ਕੱਲ ਅਸੀਂ ਪੜਿਆ ਸੀ ਮੇਰੀ ਬੇਨਤੀ ਹੈ ਰਹਿਣ ਗਈ ਰਾਤ ਚਲੀ ਗਈ ਰਾਤ ਹੁੰਦੀ ਹੈ ਕਾਲੀ ਜਦੋਂ ਬੰਦੇ ਦੇ ਜਵਾਨੀ ਚ ਕੇਸ ਕਾਲੇ ਨੇ ਜੇ ਜਵਾਨੀ ਚਲੀ ਗਈ ਕੋਈ ਨਹੀਂ ਮਤ ਦਿਨ ਪੀ ਜਾਏ ਦਿਨ ਹੁੰਦਾ ਚਿੱਟਾ ਤੇ ਕੇਸ ਧੌਲੇ ਹੁੰਦੇ ਨੇ ਚਿੱਟੇ ਹੋਣ ਬੁਢੇਪੇ ਦਾ ਸਮਾਂ ਖਾਲੀ ਨਹੀਂ ਜਾਣ ਦੇਣਾ ਅੱਜ ਆਪਾਂ ਦੇਖਾਂਗੇ ਮਹਾਰਾਜ ਸਾਨੂੰ ਕਿਵੇਂ ਸਮਤ ਦਿੰਦੇ ਆ ਮੈਂ ਬੇਨਤੀ ਕਰਾਂ ਦੱਸੋ ਇੰਨਾ ਪਾਪ ਕਰ ਕਰਕੇ ਮਹਾਰਾਜ ਕਹਿੰਦੇ ਛਿੰਨ ਛਿੰਨ ਤਨ ਛੀਜੈ 40 ਤੋਂ ਬਾਅਦ ਖਿੰਨ ਖਿੰਨ ਕਰਕੇ ਕਮਜ਼ੋਰ ਅੰਦਰ ਹੋਣ ਲੱਗ ਗਿਆ ਬਾਹਰੋਂ ਵੀ ਜਰਾ ਜਨਾਬ ਹੈ ਅੱਗੇ ਮਹਾਰਾਜ ਕਹਿੰਦੇ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਤੇਰੀ ਬੁੱਕ ਵਿੱਚ ਕਿਸੇ ਨੇ ਪਾਣੀ ਨਹੀਂ ਪਾਣਾ ਤਬ ਤੇਰੀ ਓਕ ਕੋਈ ਪਾਣੀਓ ਨਾ ਪਾਵੇ ਕਹਿਤ ਕਬੀਰ ਕੋਈ ਨੀ ਤੇਰਾ ਖਿਰਦਾ ਰਾਮ ਕੀ ਨਾ ਜਪੈ ਸਵੇਰਾ ਕੋਈ ਤੇਰਾ ਨਹੀਂ ਤੇ ਸੱਚੀ ਜੇ ਮਹਾਰਾਜ ਨੇ ਆ ਸ਼ਬਦ ਕਿਹਾ ਸੀ ਐਮਨਾਬਾਦ ਜਦੋਂ ਹਮਲਾ ਹੋਇਆ ਉੱਥੇ ਬਾਬਾ ਜੀ ਨੇ ਬਚਨ ਕੀਤਾ ਕਹਿਣ ਲੱਗੇ ਇੰਨੇ ਪਾਪ ਕੀਤੇ ਪਾਪਾਂ ਬਾਜੋ ਹੋਵੇ ਨਾਹੀ ਮੋਇਆ ਸਾਥ ਨਾ ਜਾਈ ਜਿਉਂ ਮਧਮਾਖੀ ਤਿਉਂ ਸਠੋਰ ਰਸ ਸਭ ਕੁਝ ਚਲਾ ਗਿਆ ਜਿਉਂ ਮਧਮਾਖੀ ਤਿਉਂ ਸਠੋਰ ਸੋਠਨੀ ਸਠੋਰ ਮੂਰਖ ਕਹਿੰਦੇ ਜਿਵੇਂ ਸ਼ਹਿਦ ਦੀ ਮੱਖੀ ਥਾਂ ਥਾਂ ਤੇ ਇਕੱਠਾ ਕਰਦੀ ਹੈ ਇਸੇ ਤਰ੍ਹਾਂ ਮੂਰਖ ਹੰਸਿਆਰੀ ਬਿਰਤੀ ਵਾਲਾ ਬੰਦਾ ਪਾਪ ਕਰ ਕਰਕੇ ਇਕੱਠਾ ਕਰਦਾ ਹੈ ਜਿਉਂ ਮਧਮਾਖੀ ਤਿਉਂ ਸਠੋਰ ਰਸ ਜੋਰ ਜੋਰ ਤਨਕੀਆ ਮਰਤੀ ਬਾਹਰ ਲਿਓ ਲਿਓ ਕਰੀਏ ਭੂਤ ਰਹਿਣ ਕਿਉਂ ਦੀਆ ਇੱਕ ਮੈਂ ਛੋਟੀ ਜਿਹੀ ਉਦਾਹਰਨ ਆਪ ਜੀ ਨੂੰ ਹੋਰ ਦੇ ਦਿਆਂ ਵਾਹਿਗੁਰੂ ਮੇਰ ਕਰੇ ਸਬਰ ਵਾਲੇ ਦਿਨ ਨਿਕਲ ਜਾਂਦੇ ਆ ਲਾਲਚ ਤੇ ਪਾਪ ਅਖੀਰ ਤੇ ਖੁਆਰ ਕਰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਇੱਕ ਬਚਨ ਹੈ ਸੱਚੀ ਜਿਹੜਾ ਬੰਦਾ ਕਈ ਵਾਰੀ ਜੋੜਦਾ ਉਹ ਵਿਚਾਰੇ ਨੂੰ ਹੰਡਾਉਣਾ ਨਸੀਬ ਨਹੀਂ ਹੁੰਦਾ ਨਹੀਂ ਹੁੰਦਾ ਜੀ ਭਾਈ ਸਾਹਿਬ ਕਹਿੰਦੇ ਨੇ ਸ਼ਹਿਦ ਦੀ ਮੱਖੀ ਹਰ ਫੁੱਲ ਤੇ ਬੈਠ ਬੈਠ ਕੇ ਰਸ ਮਕਰਾਂ ਚੂਸਦੀ ਜਿਉਂ ਮਧ ਮਾਖੀ ਸੀਂਚ ਸੀਂਚ ਕੈ ਇਕੱਤਰ ਕਰੈ ਹਰੈ ਮਧੂ ਆਏ ਤਾਂ ਕੈ ਮੁੱਖ ਛਾਰ ਡਾਰ ਕੈ ਪੁਰਾਣੇ ਜਿਹੜੇ ਸਨ ਆਏ ਕਹਿ ਅਸੀਂ ਪੜ੍ਹਦੇ ਹਾਂ ਨਾ ਉਹ ਆਇਤਾ ਪਾਠ ਵੀ ਮਿਲਦਾ ਪਰ ਅਰਥ ਇਹ ਨੇ ਕਿ ਜਿਉਂ ਮਧਮਾਖੀ ਸੀਂਚ ਸੀਂਚ ਕੈ ਇਕੱਤਰ ਕਰੈ ਖਰੈ ਮਧੂ ਆਏ ਤਾਂ ਕੈ ਮੁੱਖ ਛਾਰ ਡਾਰ ਕੈ ਸ਼ਹਿਦ ਦੀ ਮੱਖੀ ਇਕੱਠਾ ਕੀਤਾ ਤੇ ਸ਼ਹਿਦ ਚੋਣ ਵਾਲਾ ਆਇਆ ਉਹ ਸ਼ਹਿਦ ਚੋ ਕੇ ਲੈ ਗਿਆ ਪਰ ਜਿਹਨੇ ਇਕੱਠਾ ਕੀਤਾ ਉਹਦੇ ਮੂੰਹ ਵਿੱਚ ਸਵਾਹ ਪੈ ਗਈ ਛਾਰ ਪੈ ਗਈ ਪਰ ਆਪਾਂ ਸੋਚਾਂਗੇ ਵੀ ਇੱਥੇ ਸ਼ਹਿਦ ਦੀਆਂ ਮੱਖੀਆਂ ਨੇ ਕੋਈ ਸਵਾਹ ਥੋੜਾ ਮੂੰਹ ਚ ਪਾਉਂਦਾ ਯਾਦ ਰੱਖੋ ਜਿੰਨਾ ਆਪਾਂ ਪਿੰਡਾਂ ਜਿਹੜਾ ਸ਼ਹਿਦ ਚੁੰਦੇ ਰਹੇ ਸਾਨੂੰ ਪਤਾ ਇਸ ਗੱਲ ਦਾ ਜਿੱਥੇ ਮਾਖੀਓ ਲੱਗਾ ਹੁੰਦਾ ਸੀ ਨਾ ਡੂਮਣਾ ਮਾਖੀਓ ਬੜਾ ਖਤਰਨਾਕ ਸੀ ਡੂਮਣਾ ਮੱਖੀਆਂ ਜਿਹੜੀਆਂ ਆਪਾਂ ਕੀ ਕਰਦੇ ਸਾਂ ਕੱਖ ਲੈਣੇ ਥੱਲੇ ਪਰਾਲੀ ਇਕੱਠੀ ਕਰਕੇ ਅੱਗ ਬਾਲਣੀ ਜਦੋਂ ਧੂੰ ਨਿਕਲਣਾ ਉਹ ਧੂਣ ਮੱਖੀਆਂ ਨੂੰ ਪੈਂਦਾ ਸੀ ਉਹ ਮੱਖੀਆਂ ਦੇ ਅੱਖਾਂ ਕਹਿ ਲਓ ਮੂੰਹ ਚ ਕਹਿ ਲਓ ਉਹ ਵਿਚਾਰੀਆਂ ਸਵਾਹ ਨਾਲ ਭਰੀਆਂ ਜਾਂਦੀਆਂ ਸਨ ਤੇ ਜਦੋਂ ਸਾਰੀਆਂ ਉੱਡ ਜਾਂਦੀਆਂ ਸਨ ਤੇ ਬੰਦਾ ਸ਼ਹਿਦ ਚੋ ਕੇ ਆਪਣੇ ਘਰ ਨੂੰ ਲੈ ਜਾਂਦਾ ਸੀ ਇਹਦਾ ਭਾਵ ਕਿ ਸ਼ਹਿਦ ਦੀ ਮੱਖੀ ਦੀ ਤਰ੍ਹਾਂ ਸੱਚ ਕਹਿ ਕੇ ਬੰਦਾ ਥਾਂ ਪਰ ਥਾਂ ਤੇ ਬੇਈਮਾਨੀ ਝੂਠ ਲਾਲਚ ਕਰਕੇ ਸਭ ਕੁਝ ਇਕੱਠਾ ਕੀਤਾ
ਅਖੀਰਲੇ ਸਮੇਂ ਹੋਇਆ ਕਿ ਜਿਹਨੇ ਇਕੱਠਾ ਕੀਤਾ ਉਹਦੇ ਮੂੰਹ ਚ ਸਵਾਹ ਰਹਿ ਗਈ ਤੇ ਖਾਣ ਵਾਲੇ ਘਰ ਚ ਕੋਈ ਹੋਰ ਆ ਗਏ। ਹਾਂਜੀ, ਇਹ ਭਾਈ ਸਾਹਿਬ ਬਚਨ ਕਰਦੇ। ਅਗਲਾ ਬਚਨ ਹੈ, ਜੈਸੇ ਬਸ ਹੇਤ ਗਊ ਸੰਚਿਤ ਹੈ ਖੀਰ। ਜਿਵੇਂ ਇੱਕ ਗਾਂ ਆਪਣੇ ਬੱਚੇ ਲਈ ਦੁੱਧ ਇਕੱਠਾ ਕਰਦੀ, ਸਾਰਾ ਦਿਨ ਉਹ ਘਾਹ ਖਾਂਦੀ ਹੈ, ਤੂੜੀ ਖਾਂਦੀ ਹੈ, ਤੇ ਉਹ ਜਿਹੜਾ ਦੁੱਧ ਹੈ ਉਹ ਗਵਾਲਾ ਚੋ ਕੇ ਲੈ ਜਾਂਦਾ, ਬੱਚੇ ਨੂੰ ਨਸੀਬ ਨਹੀਂ ਹੁੰਦਾ। ਅਗਲੀ ਗੱਲ ਕਿ ਜਿਵੇਂ ਚੂਹਾ ਕਿੰਨੀ ਡੂੰਘੀ ਖੱਡ ਖੋ ਕੱਢਦਾ ਪਰ ਸੱਪ ਵਹਿੰਦਾ ਰਹਿੰਦਾ ਕੱਢੀ ਜਾ, ਉਹ ਜਦੋਂ ਵਿਚਾਰਾ ਡੂੰਘੀ ਖੱਡ ਕੱਢ ਲੈਂਦਾ ਉਸ ਵਕਤ ਕੀ ਕਰਦਾ, ਸੱਪ ਆਉਂਦਾ ਚੂਹੇ ਨੂੰ ਮਾਰ ਕੇ ਬਾਹਰ ਕੱਢਦਾ, ਸੱਪ ਰਹਿਣਾ ਸ਼ੁਰੂ ਕਰ ਦਿੰਦਾ। ਸੱਚ ਗੁਰਮੁਖੋ, ਬਹੁਤ ਥਾਵਾਂ ਤੇ ਤਕਰੀਬਨ ਇਹ ਘਟਨਾਵਾਂ ਵਾਪਰਦੀਆਂ ਨੇ, ਜਿਹੜਾ ਬੰਦਾ ਪਾਪ ਕਰ ਕਰਕੇ ਇਕੱਠੇ ਕਰਦਾ ਉਹਨੂੰ ਕਈ ਵਾਰੀ ਭੋਗਣਾ ਨਸੀਬ ਨਹੀਂ ਹੁੰਦਾ। ਭਾਈ ਸਾਹਿਬ ਨੇ ਕਿਹਾ, ਤੈਸੇ ਕੋਟ ਪਾਪ ਕਰ ਮਾਇਆ ਜੋਰ ਜੋਰ ਮੂੜ, ਮਾਇਆ ਜੋਰ ਜੋਰ ਮੂੜ, ਅੰਤ ਕਾਲ ਛਾੜ ਚੱਲੇ ਦੋ ਕਰ ਚਾਰ ਕਹਿ। ਇੱਥੇ ਮਹਾਰਾਜ ਜੀ ਨੇ ਕਿਹਾ, ਪਰਮਾਤਮਾ ਨੂੰ ਚੇਤੇ ਨਹੀਂ ਕੀਤਾ, ਸਾਰਾ ਦਿਨ ਲਾਲਚ, ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ ਹੈ ਰਹੀਰੇ, ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਚਾਰ ਗਵਾਇਆ ਹੰਡ ਕਹਿ। ਫਿਰਿਆ ਤੁਰਿਆ ਫਿਰਿਆ ਨਾ, ਮਹਾਰਾਜ ਨੇ ਕਿਹਾ ਫਿਰਿਆ ਲਾਲਚ ਮਾਏ, ਚਾਰ ਗਵਾਇਆ ਹੰਡ ਕਹਿ, ਭੱਜ ਨੱਠ ਵਿੱਚ ਚਾਰ ਗਵਾਇਆ ਸਮ, ਚਾਰ ਪੈਰ ਰਾਤ ਸੌਂ ਕੇ ਕੱਢ ਦਿੱਤੀ, ਲੇਖਾ ਰੱਬ ਮੰਗੇਸੀਆ ਤੋਂ ਆਹੋ ਆਹੋ ਕਿਹੜੇ ਕੰਮ ਕਾਸ ਲਈ ਆਇਆ ਤੂੰ। ਇੱਥੇ ਸਤਿਗੁਰਾਂ ਨੇ ਮੇਰੀ ਫਿਰ ਬੇਨਤੀ, ਕਬੀਰ ਸਾਹਿਬ ਨੇ ਲਾਲਚ ਤੇ ਪਾਪ ਬਿਰਤੀ ਦਾ ਜ਼ਿਕਰ ਕੀਤਾ। ਹੁਣ ਇਸ ਤੋਂ ਅਗਲਾ ਸ਼ਲੋਕ ਹੈ ਜੀ, ਕਬੀਰ ਕਾਇਆ ਕਾਚੀ ਕਾਰਵੀ। ਕਬੀਰ ਸਾਹਿਬ ਬਚਨ ਕਰ ਰਹੇ ਨੇ, ਕਾਇਆ ਦਾ ਅਰਥ ਸਾਡਾ ਸਰੀਰ, ਆ ਬੋਡੀ ਕਹਿ ਲਓ, ਦੇਹ ਕਹਿ ਲਓ, ਗੁਰਬਾਣੀ ਚ ਇਹ ਸ਼ਬਦ ਬੜੀ ਵਾਰੀ ਵਰਤਿਆ। ਕਾਚੀ ਦਾ ਲਫ਼ਜ਼ੀ ਅਰਥ ਆਪਾਂ ਪੰਜਾਬੀ ਚ ਕਰਾਂਗੇ ਕੱਚੀ, ਤੇ ਕਾਰਵੀ, ਕਾਰਵੀ ਇੱਕ ਮਿੱਟੀ ਦੇ ਭਾਂਡੇ ਨੂੰ ਸ਼ਾਇਦ ਨਾ ਭੁੱਲ ਗਿਆ, ਆਪਾਂ ਘੜੀ ਕਹਿੰਦੇ ਹੁੰਦੇ ਸਾਂ, ਪਾਣੀ ਜਿਹੇ ਚ ਪਾਉਂਦੇ ਸਾਂ। ਕਾਰਵੀ ਦਾ ਮਤਲਬ ਨਿੱਕਾ ਕੁੱਜਾ ਕਹਿ ਲਓ, ਸੌਖਾ ਹੋ ਜਾਏਗਾ, ਪਰ ਕੁੱਜਾ ਜਿਹੜਾ ਸੀ ਉਹਦਾ ਮੂੰਹ ਨਹੀਂ ਸੀ ਹੁੰਦਾ, ਜਿਹੜੀ ਕਾਰਵੀ ਹੁੰਦੀ ਉਹ ਸੁਰਾਹੀ ਨਹੀਂ ਸੀ ਹੁੰਦੀ, ਉਹਦੇ ਵਿੱਚ ਟੂਟੀ ਲੱਗੀ ਹੁੰਦੀ, ਜਿਹਦਾ ਮੂੰਹ ਹੁੰਦਾ ਸੀ ਉਹਨੂੰ ਕਾਰਵੀ ਕਹਿੰਦੇ ਸਨ, ਮਟਕਾ ਛੋਟਾ। ਕਹਿੰਦੇ ਆਹ ਜਿਹੜੀ ਸਾਡੀ ਕਾਇਆ ਹੈ ਇਹ ਇਸ ਤਰ੍ਹਾਂ ਜਿਵੇਂ ਮਿੱਟੀ ਦੀ ਇੱਕ ਕਾਰਵੀ, ਮਿੱਟੀ ਦਾ ਮਟਕਾ, ਸੌਖੀ ਅਰਥ ਕਰ ਲਈ ਮਿੱਟੀ ਦੀ ਸੁਰਾਈ। ਤੇ ਅਗਲਾ ਬਚਨ ਕਹਿੰਦੇ, ਕੇਵਲ ਕਾਚੀ ਧਾਤ, ਇਹ ਜਿਹੜੀ ਕਾਰਵੀ ਬਣੀ ਹੈ ਇਹ ਮਿੱਟੀ ਦੀ ਬਣੀ ਹੋਈ ਹੈ, ਨਿੱਕਾ ਜਿਹਾ ਕੁੱਜਾ ਜਾਂ ਸੁਰਾਈ, ਇਹ ਕੱਚੀ ਧਾਤ ਨਾਲ ਬਣੀ ਹੈ। ਫਿਰ ਬੇਨਤੀ, ਇਹ ਕੱਚੀ ਹੈ, ਦੋ ਸ਼ਬਦ ਵਰਤੇ ਕਿ ਕਾਰਵੀ ਵੀ ਕੱਚੀ ਹੈ, ਧਾਤ ਵੀ ਕੱਚੀ ਹੈ, ਸਾਬਤ ਰੱਖਣਾ ਜੇ ਤੂੰ ਚਾਹਨਾ ਇਸ ਸਰੀਰ ਨੂੰ ਸਾਬਤ ਰੱਖਣਾ, ਬਚਾਉਣਾ ਚਾਹੁੰਦਾ। ਥੋੜੀ ਗੱਲ ਧਿਆਨ ਨਾਲ ਸੁਣੋ, ਇਹਦੇ ਅਰਥੇ ਦੇ ਪਹਿਲਾਂ ਅੱਖਰੀ ਅਰਥ ਕਰ ਰਿਹਾ, ਤੇ ਮੈਨੂੰ ਇਸ ਗੱਲ ਦੀ ਪ੍ਰਸੰਨਤਾ ਹੈ ਕਿ ਆਪ ਜੀ ਅਰਥਾਂ ਵੱਲ ਧਿਆਨ ਦੇ ਰਹੇ ਹੋ। ਸਾਬਤ ਰੱਖਣਾ, ਜੇ ਤੂੰ ਚਾਹਨਾ ਕਿ ਸਾਬਤ ਰਹੇ ਤਾਂ ਰਾਮ ਭਜ, ਫਿਰ ਪਰਮਾਤਮਾ ਦਾ ਭਜਨ ਕਰ, ਉਹਦਾ ਸਿਮਰਨ ਕਰ, ਨਾਹੇ ਤਾਂ ਬਿਨਠੀ ਬਾਤ, ਨਹੀਂ ਤਾਂ ਨਾਹੇ ਤਰ ਤੇ ਨਹੀਂ ਤਾਂ, ਬਿਨਠੀ ਦਾ ਅਰਥ ਖਤਮ ਹੋ ਜਾਣੀ, ਨਾਸ਼ ਹੋ ਜਾਣੀ, ਬਾਤ ਦਾ ਅਰਥ ਗੱਲ। ਫਿਰ ਬੇਨਤੀ ਹੈ, ਇਹ ਕਾਇਆ ਕੱਚੀ ਸੁਰਾਈ ਕੱਚੇ ਭਾਂਡੇ ਦੀ ਤਰ੍ਹਾਂ ਹੈ, ਕੱਚੀ ਧਾਤ ਦੀ ਬਣੀ ਹੈ, ਜੇ ਤੂੰ ਚਾਹਨਾ ਵੀ ਸਾਬਤ ਰੱਖਾਂ, ਸਾਬਤ ਰੱਖਣ ਦਾ ਅਰਥ ਕਰਾਂਗੇ ਸਫਲ ਹੋਣਾ। ਉਂਝ ਯਾਦ ਰੱਖਿਓ, ਗੁਰਬਾਣੀ ਚ ਸਾਬਤ ਦਾ ਅਰਥ ਸਫਾਈ ਵੀ ਆਇਆ, ਜਾ ਕੀ ਦਿਲ ਸਾਬਤ ਨਹੀਂ ਤਾਂ ਕੋ ਕਹਾਂ, ਖੁਦਾਏ ਕਬੀਰ ਸਾਹਿਬ ਦਾ ਹੈ। ਜੇ ਤੂੰ ਚਾਹਨਾ ਵੀ ਮੈਂ ਸਫਲ ਹੋ ਜਾ, ਇਸ ਕੱਚੀ ਕਾਇਆ ਵਿੱਚੋਂ ਸਫਲ ਹੋਣਾ ਚਾਹੁੰਦਾ, ਤੇ ਫਿਰ ਰਾਮ ਭਜ, ਪਰਮਾਤਮਾ ਦੀ ਬੰਦਗੀ ਕਰ, ਨਹੀਂ ਬਸ ਗੱਲ ਗਈ ਆ। ਆਪਾਂ ਕਹਿੰਦੇ ਵੀ ਬਸ ਗਈ ਹੱਥੋਂ ਗੱਲ, ਇਹਦਾ ਮਤਲਬ ਤੇਰੀ ਜ਼ਿੰਦਗੀ ਖਤਮ ਹੋ ਗਈ, ਇਹ ਕੱਚੀ ਕਾਇਆ ਕੱਚੀ ਧਾਤ ਦੀ ਬਣੀ। ਥੋੜੀ ਜਿਹੀ ਬੇਨਤੀ ਜੀ, ਜਦੋਂ ਕਾਇਆ ਦੇ ਸੰਬੰਧ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਨੇ ਹਾਂ, ਮੈਨੂੰ ਯਾਦ ਇੱਕ ਵਾਰੀ ਗੁਰਦੁਆਰਾ ਗੁਰਗਿਆਨ ਪ੍ਰਕਾਸ਼ ਜਵੱਦੀ ਟਕਸਾਲ, ਦੇਹੀ ਦੇ ਸੰਕਲਪ ਦੇ ਉੱਤੇ ਸੈਮੀਨਾਰ ਹੋਇਆ ਸੀ ਇੰਟਰਨੈਸ਼ਨਲ ਪੱਧਰ ਦਾ, ਤੇ ਉਹਦੇ ਵਿੱਚ ਵਿਦਵਾਨ ਬੋਲੇ, ਕਮਾਲ ਕਰ ਦਿੱਤੀ ਜੀ, ਆਹ ਜਿਹੜਾ ਸਰੀਰ ਆਪਾਂ ਲੈ ਕੇ ਬੈਠੇ ਹਾਂ, ਅਜੇ ਸਾਨੂੰ, ਮੈਂ ਮੈਡੀਕਲ ਨਹੀਂ ਕੋਈ ਜ਼ਿਆਦਾ ਪੜ੍ਹਿਆ ਜੀ, ਮੈਡੀਕਲ ਤੌਰ 'ਤੇ ਵੀ ਮੇਰਾ ਖਿਆਲ ਮੁਕੰਮਲ ਸਾਨੂੰ ਸਮਝ ਨਹੀਂ ਪਈ ਬੋਡੀ ਕੀ ਹੈ।
ਤੇ ਇਹਦੇ ਵਿੱਚ ਜੋ ਕੁਝ ਰੱਬ ਨੇ ਟਿਕਾਇਆ ਸਾਨੂੰ ਤਾਂ ਸਮਝ ਹੀ ਨਹੀਂ, ਦੋਨੋਂ ਪੱਖ ਨੇ ਸਰੀਰ ਦੇ। ਮੈਂ ਇੱਕ ਵਾਰ ਆਪ ਜੀ ਨੂੰ ਅਰਜ਼ ਕੀਤੀ ਸੀ ਕਿ ਮੈਂ ਥੋੜੇ ਲਫ਼ਜ਼ ਰਿਪੀਟ ਕਰਨ ਲੱਗਾ, ਇੱਕ ਸ਼ਬਦ ਦੇ ਦੇਹ, ਇੱਕ ਸ਼ਬਦ ਦੇ ਕਾਇਆ, ਇੱਕ ਸ਼ਬਦ ਦੇ ਆਪਣਾ ਗਾਤ, ਇੱਕ ਸ਼ਬਦ ਦੇ ਸਰੀਰ। ਬਾਣੀ ਚ ਆਪਾਂ ਪੜ੍ਹਨੇ ਭਾਵਾਂ ਕੇ ਦੇ ਅਰਥ ਇੱਕੋ ਹੀ ਕਰਨੇ ਆਪਾਂ, ਢਾਂਚੇ ਇੱਕੋ ਢਾਂਚੇ ਦੇ ਕਰਨੇ ਆ, ਪਰ ਇਹਨਾਂ ਦੇ ਗੁਣ ਸਾਰੇ ਵੱਖਰੇ ਵੱਖਰੇ। ਦੇਹ ਸ਼ਬਦ ਸੰਸਕ੍ਰਿਤ ਦੀ ਦੇਹੂ ਧਾਤੂ ਤੋਂ ਬਣਿਆ। ਮੈਨੂੰ ਪਤਾ ਉੱਥੇ ਚੌਧਰੀ ਸੀ ਜੀ, ਬਹੁਤ ਵੱਡਾ ਵਿਦਵਾਨ ਦਿੱਲੀ ਯੂਨੀਵਰਸਿਟੀ ਤੋਂ, ਉਹ ਬੋਲਿਆ ਹੈ। ਉਹ ਕਹਿੰਦਾ ਦੇਹ ਸ਼ਬਦ ਦੇਹੂ ਧਾਤੂ ਤੋਂ ਬਣਿਆ, ਜਿਹਦਾ ਗੁਣ ਇਵੇਂ ਲਗਾਤਾਰ ਵਿਕਾਸ ਕਰੀ ਜਾਣਾ। ਸੁਣਿਓ ਕਿਉਂ ਕਹਿੰਦੇ ਦੇਹ। ਫਿਰ ਉਹਨੇ ਗੱਲ ਬੜੀ ਸੋਹਣੀ ਕਹੀ, ਉਹ ਕਹਿੰਦਾ ਕਈ ਵਾਰੀ ਦੇਹ ਮਾਇੰਡ ਦੀ ਵੇਟ ਨਹੀਂ ਕਰਦੀ ਕਿ ਮਨ ਵਿਕਸਿਤ ਹੋਵੇਗਾ ਤੇ ਦੇਹ ਅੱਗੇ ਚੱਲੇਗੀ। ਕਈ ਬੰਦੇ ਜਿਹੜੇ ਮੈਂਟਲੀ ਤੌਰ ਤੇ ਬਚਪਨਾ ਜਿਉਂਦੇ ਨੇ, ਪਰ ਦੇਹ ਜ਼ੋਰ ਕਰਕੇ ਜਵਾਨੀ ਵੀ ਚਲੀ ਜਾਂਦੀ ਹੈ। ਤੁਸੀਂ ਆਪ ਜੀ ਨੇ ਦੇਖਿਆ ਹੋਣਾ ਕਈ ਵਾਰੀ ਕਈ ਬੰਦੇ ਕੌਮੇ ਵਿੱਚ ਚਲੇ ਜਾਣਾ ਜੀ, ਉਹ ਹਸਪੀਟਲ ਦੇ ਬੈੱਡ ਤੇ ਪਏ ਹੋਈ ਉਹਨਾਂ ਦਾ ਸਰੀਰ ਆਪਣੇ ਆਪ ਵਿਕਾਸ ਕਰੀ ਜਾਂਦਾ, ਕਦੀ ਦੇਹ ਇਹ ਨਹੀਂ ਪ੍ਰਵਾਹ ਕਰਦੀ। ਹੁਣ ਕਈ ਸੱਜਣ ਕਈਆਂ ਦੇ ਬੱਚੇ ਐਸੇ ਨੇ ਜੀ, ਰੱਬ ਮਿਹਰ ਕਰੇ ਸਭ ਨੂੰ ਅਰੋਗਤਾ ਬਖਸ਼ੇ, ਦੇਹ ਅਰੋਗਤਾ ਬਖਸ਼ੇ। ਕਈ ਵਾਰੀ ਬੱਚੇ ਜਿਹੜੇ ਮਾਨਸਿਕ ਤੌਰ ਤੇ ਮੰਦ ਬੁੱਧੀ ਵਾਲੇ ਹੁੰਦੇ ਨੇ, ਮੰਦ ਬੁੱਧੀ ਵਾਲਾ ਬੱਚਾ ਉਹ ਮਾਨਸਿਕ ਤੌਰ ਤੇ ਬੁੱਧੀ ਦੇ ਤੌਰ ਤੇ ਤਰੱਕੀ ਨਹੀਂ ਕਰ ਰਿਹਾ, ਪਰ ਸਰੀਰ ਦੇ ਤੌਰ ਤੇ ਵਿਕਾਸ ਕਰ ਰਿਹਾ, ਤੇ ਇੱਕ ਦਿਨ ਇਸ ਨੇ ਵਿਕਾਸ ਕਰਦਿਆਂ ਕਰਦਿਆਂ ਚਿਖਾ ਤੱਕ ਪਹੁੰਚ ਜਾਣਾ ਹੈ। ਇਹਨੇ ਰੁਕਣਾ ਨਹੀਂ, ਭਾਵੇਂ ਆਪਾਂ ਕੰਮ ਤੋਂ ਰਿਟਾਇਰਮੈਂਟ ਹੋ ਜਾਣਾ, ਸਰੀਰ ਥੋੜਾ ਰਿਟਾਇਰ ਹੁੰਦਾ, ਸਰੀਰ ਤਾਂ ਬੁਢੇਪੇ ਵਿੱਚ ਵੀ ਅੱਗੇ ਵਧੀ ਜਾ ਰਿਹਾ, ਉਹ ਨਹੀਂ ਰੁਕਦਾ। ਇਸ ਕਰਕੇ ਆਪਾਂ ਇਹਨੂੰ ਦੇਹ ਕਹਿੰਦੇ ਹਾਂ। ਦੂਜਾ ਸ਼ਬਦ ਹੈ ਸਰੀਰ। ਸਰੀਰ ਇਹਨੂੰ ਤਾਂ ਕਿਹਾ ਜਾਂਦਾ, ਇਹਦੇ ਵਿੱਚ ਦੋ ਕਿਰਿਆਵਾਂ 24 ਘੰਟੇ ਚੱਲਦੀਆਂ, 24 ਘੰਟੇ ਬਾਅਦ ਤਾਂ ਬਸ ਕਮਾਲ ਹੋ ਜਾਂਦੀ ਹੈ ਜੀ। ਸੈੱਲ ਟੁੱਟਦੇ ਨੇ ਤੇ ਨਵੇਂ ਬਣਦੇ ਨੇ, ਸਰੀਰ ਤਾਂ ਕਹਿੰਦੇ, ਜਿਹਦੇ ਵਿੱਚ ਟੁੱਟਣ ਤੇ ਘੜਨ ਦੀ ਪ੍ਰਕਿਰਿਆ ਚੱਲਦੀ ਪਈ ਹੈ। ਤੇ ਹੁਣ ਤਾਂ ਸਿਆਣੇ ਲੋਕ ਸਪਿਰਚੁਅਲ ਕਹਿੰਦੇ ਆ ਜੀ ਕਿ 24 ਘੰਟਿਆਂ ਵਿੱਚ ਇੱਕ ਵਕਤ ਉਹ ਆਉਂਦਾ ਜਦੋਂ ਚੰਗੇ ਸੈੱਲ ਨਿਰਮਿਤ ਕੀਤੇ ਜਾਣ ਤੇ ਬੰਦਾ ਬਿਮਾਰੀ ਤੋਂ ਵੀ ਬਚ ਸਕਦਾ। ਹੁਣ ਉਹ ਰੋਜ਼ ਟੁੱਟਦੇ ਨੇ, ਹੁਣ ਆਪਣਾ ਸਰੀਰ ਹੈ। ਮੰਨ ਲਓ ਕਈ ਵਾਰੀ ਕਈ ਬੰਦੇ ਦੀ ਕੋਈ ਹੱਡੀ ਟੁੱਟ ਜਾਂਦੀ, ਚਲੋ ਰਾੜ ਨਾ ਵੀ ਪਾਉਣ, ਉਹ ਕਹਿੰਦੇ ਪਲਸਤਰ ਕਰ ਦਿੱਤਾ ਨਾਲ, ਡਾਕਟਰ ਕਹਿੰਦਾ ਆਪੇ ਜੁੜ ਜਾਏਗੀ। ਹੁਣ ਆਪੇ ਜੁੜਨ ਵਾਲਾ ਕਿਹੜਾ ਚੀਜ਼ ਪਿਆ ਵਿੱਚ? ਉਹ ਸਰੀਰ ਤਾਂ ਕਹਿੰਦੀ ਜਿਹੜੀ ਟੁੱਟੀ ਹੈ, ਉਹ ਅੰਗੂਰ ਆ ਕੇ ਅੰਦਰੇ ਆਪਣੇ ਆਪ ਜੁੜ ਜਾਂਦੀ ਹੈ, ਇਹ ਸਰੀਰ ਹੈ। ਕਾਇਆ ਇਹ ਹੱਡੀਆਂ ਦਾ ਢਾਂਚਾ ਹੈ। ਗਾਤ ਇਸ ਸਕਿਨ ਦੇ ਥੱਲੇ ਮਿਝ ਲੱਗੀ ਹੋਈ ਹੈ। ਗੁੜ ਗਤੀਵਿਧੀ ਸ਼ਬਦ ਵਰਤਦੇ ਆ। ਮੈਂ ਫਿਰ ਬੇਨਤੀ ਕਰਾਂ ਕਿ ਜਦੋਂ ਸਰੀਰ ਦੇ ਸੰਬੰਧ ਚ ਆਪਾਂ ਪੜ੍ਹਦੇ ਹਾਂ, ਗੁਰਮੁਖੋ ਸੱਚੀ ਜੇ ਇਹਦੇ ਵਰਗਾ ਮਿੱਤਰ ਕੋਈ ਨਹੀਂ, ਇਹਦੇ ਵਰਗਾ ਦੁਸ਼ਮਣ ਕੋਈ ਨਹੀਂ। ਜਿਸ ਤਰ੍ਹਾਂ ਢਾਲਾਂਗੇ ਨੇ ਉਸ ਤਰ੍ਹਾਂ ਮੰਨੀ ਜਾਣਾ। ਬਸ ਅੱਜ ਬਾਬਾ ਜੀ ਅੱਗੇ ਕਿਰਪਾ ਕਰਨਗੇ 3 ਸਲੋਕਾਂ ਚ। ਹੁਣ ਇਹ ਸਰੀਰ ਇਹਦੇ ਚ ਕਿੰਨਾ ਕੁਝ ਪਿਆ ਜੀ, ਹਰ ਮੰਦੀ ਬਿਰਤੀ ਵੀ ਇਹਦੇ ਵਿੱਚੋਂ ਨਿਕਲਦੀ ਏ, ਤੇ ਹਰ ਚੰਗਾ ਪਰਉਪਕਾਰੀ ਗੁਣ ਵੀ ਇਹਦੇ ਵਿੱਚੋਂ ਨਿਕਲਦਾ ਹੈ। ਇਸ ਵਿੱਚ ਔਰੰਗਜ਼ੇਬ ਵੀ ਬੈਠਾ ਹੈ, ਜ਼ਾਲਮ ਬਿਰਤੀ ਵੀ ਹੈ, ਇਸ ਵਿੱਚ ਰੱਬ ਮਿਹਰ ਕਰੇ ਤੇ ਪਰਉਪਕਾਰੀ ਸੰਤ ਵੀ ਬੈਠਾ ਹੋਇਆ ਹੈ। ਇਸੇ ਕਰਕੇ ਗੁਰਬਾਣੀ ਨੂੰ ਮੈਂ ਫਿਰ ਬੇਨਤੀ ਕਰਾਂ, ਇੱਥੇ ਸਿਰਫ ਸ਼ਬਦ ਆਇਆ ਕਾਚੀ ਕਾਰਵੀ। ਇਸ ਸਰੀਰ ਚ ਅਸੀਂ ਬੜੀ ਵਾਰੀ ਪੜ੍ਹਿਆ ਕਿ ਇਹ, ਇੱਕ ਤਾਂ ਕੱਲ ਵੀ ਪੜ੍ਹਿਆ, ਇਹਦੇ ਥੋੜਾ ਜਿਹਾ ਜੇ ਇਹਦੇ ਢਾਂਚੇ ਵੱਲੋਂ ਦੇਖੀਏ, ਇਹ ਮਹਾਰਾਜ ਜਲ ਕੀ ਭੀਤ ਪਵਨ ਕਾ ਥੰਬਾ, ਭਗਤ ਰਵਿਦਾਸ ਜੀ ਕੱਲ ਪੜ੍ਹਿਆ, ਤੁਹਾਨੂੰ ਪਤਾ ਹੋਣਾ। ਪਾਣੀ ਦੀ ਕੰਧ ਹੈ, ਕੱਚੀ ਹੈ ਨਾ, ਪਾਣੀ ਦੀ ਕੰਧ ਕਦੀ ਦੇਖੀਏ? ਤੇ ਇੱਥੋਂ ਤੱਕ ਕਦੀ ਪਾਣੀ ਨੂੰ ਘੜ ਕੇ ਢਾਂਚੇ ਬੰਦੇ ਦੇਖਿਆ? ਪਾਣੀ ਤਾਂ ਘੜੇ ਹੀ ਨਹੀਂ ਜਾਂਦਾ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਹੜਾ ਤੂੰ ਤਨ ਲੈ ਕੇ ਬੈਠਾ, ਰੱਬ ਨੇ ਕੱਚੀ ਜੀ ਧਾਤ ਨਾਲ ਘੜਿਆ ਹੈ, ਪਿਤਾ ਦੇ ਬਿੰਦ ਨਾਲ ਬਣਿਆ ਹੈ ਪਾਣੀ। ਇਸ ਪਾਣੀ ਤੇ ਜਿਨ ਤੂੰ ਘੜਿਆ ਸ਼ਬਦ ਵਰਤਿਆ ਸਤਿਗੁਰਾਂ ਨੇ। ਫਿਰ ਬੇਨਤੀ ਹੈ ਕਿ ਜਲ ਕੀ ਭੀਤ ਪਵਨ ਕਾ ਥੰਬਾ, ਹਾਂ ਰਕਤ ਬੁੰਦ ਕਾ ਗਾਰਾ, ਉੱਥੇ ਸ਼ਬਦ ਇਹੀ ਮੇਰਾ ਖਿਆਲ, ਬੂੰਦ ਸ਼ਬਦ ਨੇ, ਰਕਤ ਬੁੰਦ ਕਾ ਗਾਰਾ, ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਇਸ ਕਾਇਆ ਦੇ ਵਿੱਚ ਇੱਕ ਪੰਛੀ ਰਹਿੰਦਾ ਜਿਹਨੂੰ ਜੀਓ ਕਹਿੰਦੇ ਆ, ਆਤਮਾ ਕਹਿੰਦੇ ਆ। ਹੋਰ ਸਤਿਗੁਰਾਂ ਨੇ ਮਿਹਰ ਕੀਤੀ,
ਜੇ ਇਹ ਬਾਹਰ ਮੁਖੀ ਢਾਂਚਾ ਹੈ, ਹੱਡ ਮਾਸ ਹੈ, ਉਹਦੇ ਵਿੱਚ ਹੋਰ ਬਚਨ ਕਰਦਿਆਂ ਕਿਹਾ ਇਸ ਵਿੱਚ ਪੰਚ ਦੂਤ ਵੀ ਬੈਠੇ ਨੇ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੈ ਮਨਮੁਖ ਨੀ ਬੂਝੈ ਕੋ ਨਾ ਸੁਣੈ ਪੁਕਾਰਾ, ਇਸ ਦੇਹੀ ਵਿੱਚ ਨੇ। ਸਤਿਗੁਰਾਂ ਨੇ ਹੋਰ ਵੀ ਸ਼ਬਦ ਵਰਤੇ ਜੀ, ਜੇ ਇਸ ਦੇਹੀ ਵਿੱਚ ਇਹ ਪੰਜ ਨੇ ਤੇ ਅਕਬਚਨ ਹੋਰ ਵੀ ਕੀਤਾ, ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਕਿੱਡੀ ਕਮਾਲ ਦੀ ਗੱਲ ਹੈ ਜੀ। ਗੁਰਬਾਣੀ ਨੇ ਸਾਨੂੰ ਇਸ ਕਰਕੇ ਮੈਂ ਕਈ ਵਾਰੀ ਕਹਿਣਾ ਕਿ ਹਰ ਸਿੱਖ ਨੂੰ ਗੁਰੂ ਨੇ ਗੁਰਦੁਆਰਾ ਬਣਾਇਆ ਹੈ। ਪਲੀਜ਼ ਇਹਨੂੰ ਥੋੜਾ ਜਿਹਾ ਧਿਆਨ ਨਾਲ ਬੇਨਤੀ ਸੁਣਿਓ। ਦੇਹ ਦੀ ਪੂਜਾ ਨਹੀਂ, ਜਿੱਥੇ ਬਾਰਮੁਖੀ ਗੁਰੂ ਜੀ ਚਰਨ ਪੈਂਦੇ ਨੇ ਉੱਥੇ ਗੁਰੂ ਰਾਮਦਾਸ ਜੀ ਦੇ ਦੋ ਬਚਨ, ਇੱਕ ਤਾਂ ਆਪਾਂ ਆਸਾ ਰਾਗ ਵਿੱਚ ਪੜ੍ਹਨੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਣ ਸੁਹਾਵਾ ਰਾਮ ਰਾਜੇ, ਗੁਰਸਿੱਖੀ ਸੋ ਥਾਣ ਭਾਲਿਆ ਲੈ ਧੂਰ ਮੁੱਖ ਲਾਵਾ। ਬਾਰਮੁਖੀ ਨਾ ਅਰਥ, ਸਿੱਖਾਂ ਨੇ ਉਹ ਥਾਂ ਲੱਭ ਲਈ। ਹੁਣ ਕੀ ਗੁਰੂ ਦੇ ਚਰਨ ਸਿਰਫ ਇਸ ਧਰਤੀ ਤੇ ਪੈਂਦੇ ਨੇ? ਨਹੀਂ, ਮਹਾਰਾਜ ਕਹਿੰਦੇ ਆ ਬਾਰਮੁਖੀ ਗੁਰੂ ਗ੍ਰੰਥ ਸਾਹਿਬ ਕਹਿ ਲਓ, ਗੁਰੂ ਸਾਹਿਬ ਦੇ ਚਰਨ। ਅਸਲ ਚ ਜਦੋਂ ਸਿੱਖ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ, ਇਸ ਕੱਚੀ ਕਾਇਆ ਦੇ ਵਿੱਚ ਵੀ ਗੁਰੂ ਦੇ ਚਰਨ ਪੈ ਜਾਂਦੇ ਆ। ਮਹਾਰਾਜ ਨੇ ਕਿਹਾ ਧਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰ ਹੈ ਵਿਖਾ, ਜਿੱਥੇ ਆਪਣਾ ਚਰਨ ਟਿਕਾ ਦੇ। ਸੰਗਤ ਜੀ ਫਿਰ ਮੇਰੀ ਬੇਨਤੀ ਥੋੜੀ ਧਿਆਨ ਨਾਲ ਸੁਣਿਓ ਜੀ। ਮਹਾਰਾਜ ਸ਼ਬਦ ਆ, ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੋਜ ਰਤਨ ਵਿੱਚ ਰਗ ਲੁਕ ਰਹੇ, ਗੁਰਮੁਖ ਸੇਵਕ ਕੱਢੈ ਖੋਤ। ਹੁਣ ਜਿੱਦਣ ਆਏ ਉਦਣ ਭਾਈ ਲੈਣਾ ਜੀ ਸਨ। ਮੇਰੀ ਬੇਨਤੀ ਧਿਆਨ ਨਾਲ ਸੁਣਿਓ ਸੰਗਤ ਜੀ, ਉਦਣ ਦੇਵੀ ਦੀ ਪੂਜਾ ਕਰਕੇ ਚੱਲੇ ਵੀ ਸਨ, ਆਪਣਾ ਸੰਗ ਲੈ ਕੇ ਯਾਤਰਾ ਚੱਲੇ ਜਵਾਲਾ ਜੀ ਦੇ। ਰਸਤੇ ਵਿੱਚ ਆ ਗਏ ਬਾਬਾ ਜੀ ਕਰਤਾਰਪੁਰ ਸਨ, ਧਰਮਸ਼ਾਲਾ ਚ ਬੈਠਿਆ ਆਪ ਸਤਿਗੁਰੂ ਆਪ ਉੱਠ ਕੇ ਚਲੇ ਗਏ, ਤੇ ਸੰਗਤਾਂ ਨੇ ਜਦੋਂ ਪੁੱਛਿਆ ਮਹਾਰਾਜ ਕਿੱਥੇ, ਤੇ ਸਾਡੇ ਇੱਕ ਵਿਦਵਾਨ ਲਿਖਦੇ ਨੇ, ਮਹਾਰਾਜ ਜੀ ਨੇ ਬੋਲਿਆ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਮੇਰੇ ਰਾਜ ਦਾ ਧਣੀ ਆ ਰਿਹਾ ਹੈ, ਉਸ ਨੂੰ ਲੈਣ ਚੱਲਿਆ ਹਾਂ। ਧਣੀ ਦਾ ਅਰਥ ਹੈ ਮਾਲਕ, ਮੇਰੇ ਰਾਜ ਦਾ ਧਣੀ ਆ ਰਿਹਾ ਹੈ, ਮੈਂ ਉਸ ਨੂੰ ਲੈਣ ਚੱਲਿਆ। ਭਾਈ ਲਹਿਣਾ ਸਾਹਿਬ ਜੀ ਨੂੰ ਲੈ ਕੇ ਆ ਗਏ। ਸੰਗਤ ਜੀ ਹੁਣ ਬੇਨਤੀ ਸੁਣਿਓ, ਦੋ ਸਰੀਰ ਨੇ, ਇੱਕ ਗੁਰੂ ਨਾਨਕ ਸਾਹਿਬ ਜੀ ਦਾ, ਇੱਕ ਭਾਈ ਲਹਿਣਾ ਜੀ ਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਉਸ ਵੇਲੇ ਉਹਨਾਂ ਨੇ ਆਪਣਾ ਚੋਲਾ ਤਿਆਗਣ ਤੋਂ ਪਹਿਲਾਂ, ਬੜੀ ਵਾਰੀ ਆਪਾਂ ਸਾਖੀ ਕੀਤੀ, ਸਭ ਚਲੇ ਗਏ, ਸਿਰਫ ਬਾਬਾ ਲਹਿਣਾ ਜੀ ਰਹਿ ਗਏ, ਭਾਈ ਲਹਿਣਾ ਜੀ। ਤੇ ਜਦੋਂ ਹਜ਼ੂਰ ਨੇ ਕਿਹਾ ਤੁਸੀਂ ਨਹੀਂ ਗਏ, ਉਹਨੇ ਉੱਤਰ ਦਿੱਤਾ ਬਾਬਾ ਜੀ ਸਾਰੇ ਘਰਾਂ ਵਾਲੇ ਆਪਣੇ ਘਰਾਂ ਨੂੰ ਚਲੇ ਗਏ, ਮੇਰਾ ਘਰ ਤਾਂ ਗੁਰੂ ਨਾਨਕ ਸਾਹਿਬ ਹੈ, ਮੇਰਾ ਘਰ ਤਾਂ ਬਾਬਾ ਜੀ ਨੇ। ਸਤਿਗੁਰਾਂ ਨੇ ਉੱਤਰ ਦਿੱਤਾ, ਚਲੋ ਸਾਖੀ ਤਾਂ ਹੈ, ਬਾਣੀ ਚ ਵੀ ਹੈ। ਕਹਿਣ ਲੱਗੇ ਸੱਚਮੁੱਚ ਤੁਸੀਂ ਅਸਾਂ ਨੂੰ ਘਰ ਜਾਤਾ, ਵੀ ਮੇਰਾ ਘਰ ਗੁਰੂ ਹੈ ਤੇ ਅਸੀਂ ਵੀ ਆ ਕਾਇਆ ਦਾ ਘਰ ਬਦਲਣਾ ਹੈ, ਤੇ ਸਹੀ ਘਰ ਦੀ ਇੰਤਜ਼ਾਰ ਕਰਦੇ ਸਾਂ, ਅੱਜ ਤੋਂ ਬਾਅਦ ਨਾਨਕ ਦਾ ਨਿਵਾਸ ਲਹਿਣੇ ਦੇ ਘਰ ਵਿੱਚ ਹੋਵੇਗਾ। ਹੁਣ ਸਰੀਰ ਤਾਂ ਪੰਜਾਂ ਤੱਤਾਂ ਦਾ ਨਾ, ਬਾਬਾ ਜੀ ਨੇ ਬਚਨ ਕੀਤਾ ਸਿੱਖਾਂ ਪੁੱਤਰਾਂ ਕੋਖ ਕਹਿ ਰਾਮਕਲੀ ਕੀ ਵਾਰ, ਸਿੱਖਾਂ ਪੁੱਤਰਾਂ ਕੋਖ ਕਹਿ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਧੋਸ ਤਾਂ ਲਹਿਣਾ ਤੇ ਕਿਉਂ। ਕੀ ਹੋਇਆ, ਜੋਤ ਸਮਾਣੀ ਜੋਤ ਮਾਹੇ, ਜੋਤ ਜੋਤ ਵੀ ਸਮਾ ਗਈ, ਜੋਤ ਸਮਾਣੀ ਜੋਤ ਮਾਹੇ ਆਪ ਆਪੇ ਸੇਤੀ ਮਿਕਿਉਨ ਮਿਕਿਉਨ ਦਰ ਤੇ ਚੁਣ ਲਿਆ। ਤੇ ਮੈਂ ਇੱਕ ਵਾਰ ਬੇਨਤੀ ਕੀਤੀ ਸੀ ਜੀ, ਸਾਡੇ ਵਿਦਵਾਨ ਕਹਿੰਦੇ ਸਨ ਪਿੰਡਾਂ ਚ ਪਹਿਲਾਂ ਮੀਟੀ ਖੇਡਦੇ ਸਨ, ਮੀਟੀ ਪਤਾ ਹੈ ਨਾ, ਸਾਡੇ ਮੀਟੀ ਕਹਿੰਦੇ ਸਨ ਜੀ। ਮੈਂ ਤਾਂ ਕਿਹਾ ਵੀ ਪੰਜਾਬੀ ਦੇ ਹਰ ਇਲਾਕੇ ਦੇ ਆਪੋ ਆਪਣੇ ਸ਼ਬਦ ਨੇ। ਇੱਕ ਵਾਰ ਮੈਂ ਆਪ ਜੀ ਨੂੰ ਕਿਹਾ ਸੀ ਵੀ ਅਸੀਂ, ਮੈਂ ਕਥਾ ਕਰਦੇ ਹਾਂ ਦਰਿਆਓ ਪਾਰ, ਪਹਿਲਾਂ ਸਵੇਰੇ ਕਥਾ ਕੀਤੀ, ਉਹ ਵੀ ਲੰਗਰ ਚ ਵਰਚਾਨ ਦਹੀਂ, ਕਹਿੰਦੇ ਨੇ ਬਾਬਾ ਜੀ ਦਹੀਂ ਲੈਣਾ ਜੇ, ਉਹ ਪਲਿੰਗ ਚ ਬੋਲਣ, ਜਦੋਂ ਉਰਲੇ ਪਾਸੇ ਆਏ ਸ਼ਾਮ ਨੂੰ ਕਹਿੰਦੇ ਦਹੀਂ ਖਾਣੀ ਜੇ। ਹੁਣ ਸ਼ਬਦ ਤਾਂ ਇੱਕੋ ਸੀ ਨਾ। ਮੈਂ ਆਪ ਨੂੰ ਬੇਨਤੀ ਕਰਾਂ ਜੀ, ਮਹਾਰਾਜ ਨੇ ਇੱਥੇ ਦੇਖੋ ਸ਼ਬਦ ਵਰਤਿਆ ਮਿਕਿਉਨ। ਪੁਰਾਣੇ ਸਮੇਂ ਜਦੋਂ ਮੀਟੀ ਖੇਡਦੇ ਸਨ, ਛੋਟੇ ਹੁੰਦਿਆਂ ਜਦੋਂ ਕਬੱਡੀ ਖੇਡਦੇ ਸਾਂ, ਤੇ ਦੋ ਦੋ ਸਾਥੀ ਇਕੱਠੇ ਹੁੰਦੇ ਸਨ, ਇੱਕੋ ਜਿਹਾ ਕੱਦ ਕੱਠ ਹੁੰਦੇ ਸੀ ਜੀ, ਇੱਕੋ ਹੁੰਦੀ ਸੀ, ਤੇ ਮਿਕਣ ਲੱਗਿਆਂ
ਇੱਕ ਦੂਜੇ ਦੇ ਗਲਵਕੜੀ ਪਾ ਕੇ ਤੁਰਦੇ ਸਨ, ਸ਼ਾਇਦ ਪੁਰਾਣਾ ਪਤਾ ਹੋਵੇ, ਗਲਵਕੜੀ ਪਾ ਕੇ ਤੁਰਦੇ ਸਨ। ਇਉਂ ਕਹਿ ਲਓ ਇੱਕ ਇੱਕ ਪਹਿਲਵਾਨ ਬੱਚਾ ਇੱਕ ਜਿਹੜਾ ਸੀ ਇੱਕ ਪਾਸੇ ਹੁੰਦਾ ਸੀ, ਇੱਕ ਇੱਕ ਪਾਸੇ ਲੀਡਰ ਜਿਹੜਾ ਸੀ ਜਿਹਨੇ ਲੀਡ ਕਰਨਾ, ਉਹ ਫਿਰ ਸਾਥੀ ਚ ਹੁੰਦਾ ਸੀ, ਆ ਮੈਨੂੰ ਦੇ ਦੇ, ਆ ਮੈਨੂੰ ਦੇ ਦੇ। ਉਂਝ ਯਾਦ ਰੱਖਿਓ ਹੱਥਾਂ ਨਾਲ ਵੀ ਮਿੱਕਿਆ ਜਾਂਦਾ ਸੀ, ਉਹ ਹੁਣ ਉਹ ਵੀ ਸ਼ਬਦ ਚ ਭੁੱਲ ਗਏ ਸਾਰਿਆਂ ਨੂੰ। ਅਜੇ ਉਹ ਹੱਥਾਂ ਨਾਲ ਤਿੰਨ ਜਣੇ ਹੱਥ ਫੜਦੇ ਸਨ, ਉਹ ਮਿੱਕਦੇ ਨੇ ਇਸ ਤਰ੍ਹਾਂ ਤਲੀਆਂ ਕਰਕੇ। ਮਿੱਕਣ ਦਾ ਅਰਥ ਚੁਣਨਾ। ਗੁਰੂ ਸਾਹਿਬ ਜੀ ਨੇ ਕੀ ਕੀਤਾ, ਭਾਈ ਲਹਿਣਾ ਜੀ ਨੂੰ ਮਿੱਕ ਲਿਆ, ਉਹਨਾਂ ਚੁਣ ਲਿਆ, ਆਪਣੀ ਜੋਤ ਉਹਨਾਂ ਦੇ ਵਿੱਚ ਸਮਾ ਗਈ। ਜੋਤ ਸਮਾਣੀ ਜੋਤ ਮਾਹੇ ਆਪ ਆਪੈ ਸੇਤੀ ਮਿੱਕ ਆਉਣ। ਮੈਂ ਬੇਨਤੀ ਕਰਾਂਗਾ ਹੁਣ ਸਤਿਗੁਰੂ ਜੀ, ਜਿਹੜਾ ਸਰੀਰ ਦੇਵੀ ਨੂੰ ਪੂਜਦਾ, ਜਿਹੜਾ ਸਰੀਰ ਜਾਗਰਣ ਕਰਦਾ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਉਸ ਸਰੀਰ ਵਿੱਚ ਆਪਣੀ ਜੋਤ ਟਿਕਾ ਦਿੱਤੀ ਤੇ ਚੱਲਣ ਲੱਗਿਆ ਪਤਾ ਕੀ ਕਿਹਾ, ਮੈਨੂੰ ਨਾ ਕਬਰਾਂ ਵਿੱਚ ਲੱਭਿਓ ਨਾ ਬੜੀਆਂ ਵਿੱਚ ਲੱਭਿਓ, ਜੇ ਮੈਨੂੰ ਲੱਭਣਾ ਤੇ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿੱਚ ਲੱਭਿਓ, ਜੇ ਮੈਨੂੰ ਲੱਭਣਾ ਜਿੱਥੇ ਸੰਗਤ ਗੁਰੂ ਗੁਰੂ ਜਪਦੀ ਉੱਥੇ ਲੱਭਿਓ। ਬਾਬਾ ਨਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਹੇ, ਪੁਨ ਸਤ ਸੰਗਤ ਮੈਂ ਬਸਬੋ ਕਰੂੰ। ਮੈਂ ਆਪ ਨੂੰ ਫਿਰ ਥੋੜੀ ਜਿਹੀ ਬੇਨਤੀ ਕਰਨ ਲੱਗਾ ਜੀ, ਇਹ ਕਾਇਆ ਕੱਚੀ ਹੈ। ਗੁਰੂ ਸਾਹਿਬ ਕਹਿੰਦੇ ਨੇ ਭਗਤ ਜੀ, ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ। ਕੱਚੀ ਧਾਤ ਕਿਹੜੀ ਸੀ ਜੀ, ਰਕਤ ਬਿੰਦ ਕਰ ਨਿਮਿਆ, ਅਗਨ ਉਧਰ ਮਝਾਰ, ਉਰਦ ਮੁਖ ਕੁਚੀਲ ਬਿਕਲ, ਨਰਕ ਘੋਰ ਗੁਬਾਰ, ਰਚੰਤ ਤੋਇੰਗ ਕਾਚ ਕੋਟੰਗ, ਰਚੰਤ ਤੋਇੰਗ ਲੇਪਣੰਗ ਰਕਤ ਚਰਮਣ ਹੈ। ਕੱਚੀ ਧਾਤ ਸੀ, ਮਾਂ ਦਾ ਖੂਨ ਸੀ, ਬਾਪ ਦਾ ਬਿੰਦ ਸੀ, ਉਸ ਕੱਚੀ ਧਾਤ ਦੇ ਨਾਲ ਇਹ ਕੱਚਾ ਭਾਂਡਾ ਬਣ ਗਿਆ ਜੀ। ਫਿਰ ਅਗਲੀ ਬੇਨਤੀ, ਇਹਦਾ ਭਰੋਸਾ ਹੈ, ਇਦੂ ਕੱਚੀ ਚੀਜ਼ ਹੀ ਕੋਈ ਨਹੀਂ। ਸੱਚੀ ਤੁਹਾਨੂੰ ਦੱਸਾਂ, ਕੱਪੜਾ ਇਦੂ ਵੱਧ ਰੱਖਦਾ ਸਮਾਂ, ਭਾਂਡੇ ਰੱਖਦੇ ਨੇ, ਇਹਦੇ ਨਾਲ ਉਹ ਕੱਚਾ ਹੈ ਹੀ ਕੋਈ ਨਹੀਂ। ਗੁਰੂ ਸਾਹਿਬ ਨੇ ਕਿਹਾ, ਕਾਂ ਵਿਸਾਸਾ ਇਸ ਭਾਂਡੇ ਕਾ, ਕਿ ਅੱਗੇ ਜੀ ਇਤਨਾ ਕੁ ਲੱਗਾ ਠਣਕਾ, ਥੋੜੀ ਜਿਹੀ ਠੋਕਰ ਵੱਜਣ ਦੀ ਦੇਰ, ਸਾਰਾ ਖਿਲਰ ਜਾਣਾ, ਇਹ ਕੱਚਾ ਹੈ ਨਾ। ਸਤਿਗੁਰਾਂ ਨੇ ਕਿਹਾ, ਕਾਂ ਵਿਸਾਸਾ ਇਸ ਭਾਂਡੇ ਕਾ, ਇਤਨਾ ਕੁ ਲੱਗਾ ਠਣਕਾ, ਥੋੜਾ ਜਿਹਾ ਠੋਕਰ ਵੱਜੀ ਤੇ ਗਿਆ। ਗੁਰੂ ਸਾਹਿਬ ਦੀ ਬਾਣੀ ਥੋੜੇ ਜਿਹਾ ਆਪਾਂ ਪ੍ਰਮਾਣ ਲੈ ਲਈਏ, ਕਿੰਨਾ ਕੱਚਾ ਹੈ। ਇੱਕ ਤਾਂ ਸਤਿਗੁਰੂ ਦਾ ਬਚਨ ਤੁਸੀਂ ਪੜ੍ਹਦੇ ਹੋ, ਤੂੰ ਕਾਏ ਗਰਭ ਹੈ ਬਾਵਲੀ, ਕਿੰਨੀ ਕੱਚੀ ਹੈ, ਜੈਸੇ ਭਾਦੋ ਖੁੰਭ ਰਾਏ, ਤੂੰ ਤਿਸ ਤੇ ਖਰੀ ਉਤਾਵਲੀ। ਭਾਦੋ ਦੀ ਖੁੰਭ ਉਹ ਬੜੀ ਛੇਤੀ ਨਾਸ਼ ਹੋ ਜਾਂਦੀ ਹੈ। ਹੇ ਕਾਇਆ ਤੂੰ ਕਿਸ ਹੰਕਾਰ ਵਿੱਚ ਚੱਲੀ ਹੈ, ਕਦ ਹੰਕਾਰ ਕਰਨੀ ਹੈ, ਤੂੰ ਤਾਂ ਉਸ ਖੁੰਭ ਨਾਲੋਂ ਵੀ ਪਹਿਲਾਂ ਚਲੀ ਜਾਣਾ ਹੈ, ਤੇਰਾ ਭਰੋਸਾ। ਗਰਭ ਕਰਤ ਹੈ ਦੇਖੋ, ਬਿਨ ਸਹਿ ਛਿਨਮੈ ਮੀਠ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਸ ਕਾਇਆ ਦਾ ਹੰਕਾਰ ਕਰ ਰਹੇ, ਇਹ ਖਿਣ ਲੱਗਣਾ, ਇਹਨੇ ਬਿਨਸ ਜਾਣਾ ਹੈ। ਆਦਮੀ ਕਾ ਜਿਸਮ ਕਿਆ ਹੈ, ਜਿਸ ਪੇ ਸ਼ੈਦਾ ਹੈ ਜਹਾਂ। ਆ ਸਾਡਾ ਸਰੀਰ ਕੀ ਹੈ ਜੀ, ਸਾਰੀ ਦੁਨੀਆਂ ਕਮਲੀਏ ਦੇ ਵਿੱਚ ਹੀ ਹੈ। ਆਦਮੀ ਕਾ ਜਿਸਮ ਕਿਆ ਹੈ, ਜਿਸ ਪੇ ਸ਼ੈਦਾ ਹੈ ਜਹਾਂ, ਏਕ ਮਿੱਟੀ ਕੀ ਇਮਾਰਤ, ਏਕ ਮਿੱਟੀ ਕਾ ਮਕਾਂ, ਚੂਨਾ ਗਾਰਾ ਖੂਨ ਇਸਕਾ, ਇੰਤੇ ਇਸਕੀ ਖੱਡੀਆਂ, ਚੰਦ ਸਾਂਸੋ ਪਰ ਖੜਾ ਹੈ ਯੇ ਖਿਆਲੀ ਆਸਮਾਂ। ਮੌਤ ਕੀ ਪੁਰਜ਼ੋਰ ਆਂਦੀ, ਜਬ ਇਸੇ ਟਕਰਾਏਗੀ, ਦੇਖ ਲੈਣਾ ਯੇ ਇਮਾਰਤ, ਟੂਟ ਕਰ ਗਿਰ ਜਾਏਗੀ। ਇਸ ਤਾਇਆ ਨੇ ਕਾਇਆ ਨੇ ਕੱਚੀ ਹੈ, ਇਸੇ ਕਰਕੇ ਗੁਰੂ ਜੀ ਨੇ ਕਿਹਾ, ਕਬੀਰ ਗਰਭ ਨਾ ਕੀਜੀਏ ਚਾਮਲ ਪੇਟੇ ਹਾਡ, ਹੈ ਵਰ ਉਪਰ ਛਤਰ ਤਰ ਤੇ ਪੁਣ ਧਰਨੀ ਗਾਠ। ਜਿਨ੍ਹਾਂ ਦੇ ਸਿਰ ਤੇ ਛਤਰ ਸਨ ਤੇ ਘੋੜਿਆਂ ਦੇ ਉੱਤੇ ਚੜ੍ਹਦੇ ਸਨ, ਉਹ ਮਿੱਟੀ ਚ ਮਿਲੇ ਪਏ। ਕਬੀਰ ਗਰਭ ਨਾ ਕੀਜੀਏ ਦੇਹੀ ਦੇਖ ਸੁਰੰਗ, ਆਜ ਕੱਲ ਤਾਂ ਜਾਓਗੇ ਜਿਉ ਕਾਂਚੁਰੀ ਭੁਜੰਗ। ਉਹ ਬਚਨ ਸੂਫੀ ਦਾ ਯਾਦ ਰੱਖਿਓ, ਦਰਵੇਸ਼ ਬੈਠਾ ਮਿਲਣ ਵਾਸਤੇ ਬਾਦਸ਼ਾਹ ਆ ਗਿਆ। ਬਾਦਸ਼ਾਹ ਇਕੱਲਾ ਆਇਆ, ਕਿਉਂਕਿ ਦਰਵੇਸ਼ ਦੇ ਜੋ ਮੂੰਹ ਸੀ ਬੋਲੀ ਜਾਂਦਾ ਸੀ, ਬਾਦਸ਼ਾਹ ਇਕੱਲਾ ਆਇਆ, ਪਤਾ ਪੁੱਠਾ ਨਾ ਬੋਲਦਾ ਕਿਤੇ। ਦਰਵੇਸ਼ ਦੇ ਨੇਤਰ ਬੰਦ ਸਨ। ਬਾਦਸ਼ਾਹ ਆਇਆ, ਉਹਨੇ ਆਪਣੇ ਵੱਲੋਂ ਸਲਾਮ ਕਹੀ, ਦਰਵੇਸ਼ ਨੇ ਇਸ਼ਾਰਾ ਕੀਤਾ ਬੈਠ ਜਾ। ਉਹਦੇ ਮਨ ਚ ਆਇਆ, ਉਹਨੂੰ ਸਮਝ ਨਹੀਂ ਪਈ, ਮੈਂ ਬਾਦਸ਼ਾਹ ਹਾਂ ਨਾ,
ਤੇ ਏਡੀ ਭੈੜੀ ਬਿਮਾਰੀ ਦੀ ਖੌਮੇ ਦੀ ਪੂਛ ਤਾਂ ਬੰਦੇ ਨੂੰ ਛੱਡਦੀ ਕੋਈ ਨੀ। ਜਿੰਨੀ ਦੇਰ ਤੱਕ ਗੱਦੀ ਤੇ ਬੈਠਾ ਹੁੰਦਾ ਉਦੋਂ ਖੌਮੇ, ਜਦੋਂ ਲੰਘ ਜਾਂਦਾ ਉਦੋਂ ਸਾਬਕਾ ਦੀ ਪੂਛ ਲੱਗ ਜਾਂਦੀ। ਤੇ ਸੱਚੀ ਬੰਦਾ ਜਿੰਦਾ ਉਸੇ ਹੋਮੇ ਚ ਹੀ, ਮੇਰੀ ਇੰਨੀ ਚੱਲਦੀ ਹੁੰਦੀ ਸੀ, ਇੰਨੇ ਲੋਕ ਸਲੂਟ ਮਾਰਦੇ ਸਨ। ਸੱਚੀ ਤੁਹਾਨੂੰ ਤਾਂ ਹੋਮੇ ਦੀਆਂ ਗੱਲਾਂ ਯਾਦ ਕਰਦਾ ਹੈ ਨਾ। ਉਹਨੇ ਫਿਰ ਕਿਹਾ ਬਾਦਸ਼ਾਹ ਨੇ ਕਿ ਫਕੀਰ ਬਾਬਾ ਮੈਂ ਬਾਦਸ਼ਾਹ ਨਾਮ ਲੈ ਕੇ ਸਲਾਮ ਅਰਜ਼ ਕਰ ਰਿਹਾ। ਉਹ ਕਹਿੰਦਾ ਮੈਂ ਤੈਨੂੰ ਪਛਾਣ ਗਿਆ, ਬਹਿ ਜਾ। ਹੁਣ ਉਹ ਬਵੇ ਕਿਤੇ ਥੱਲੇ ਮਿੱਟੀ, ਇੰਨੀ ਕੀਮਤੀ ਪੁਸ਼ਾਕ ਪਾਈ ਉਹਨੇ, ਪਿੱਛੋਂ ਚੁੱਕਿਆ ਚੋਲਾ ਤੇ ਚੌਂਕੜੀ ਮਾਰ ਕੇ ਨੀ ਬੈਠਾ, ਗੋਡਿਆਂ ਭਰਨੇ ਬਹਿ ਗਿਆ, ਪੈਰ ਭਰਨੇ ਨਾ, ਸਮਝ ਗਿਆ ਆਪਾਂ ਨਾ ਜੀ, ਉਹ ਗੋਡਿਆਂ ਭਾਰ ਬਹਿ ਗਿਆ। ਉਹਨੇ ਜੇਰ ਨੂੰ ਫਕੀਰ ਨੇ ਅੱਖਾਂ ਖੋਲੀਆਂ, ਉਹਨੇ ਫਿਰ ਇੱਕ ਸ਼ੇਰ ਕਿਹਾ, ਕਹਿੰਦਾ ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਹੈ, ਹੈ ਕੱਚਾ। ਹਜ਼ਰਤ ਇਨਸਾਨ ਕਾ ਕੈਸਾ ਤਕਬਰ ਤੇਜ ਹੈ, ਖਾਕ ਕਾ ਪੁਤਲਾ ਬਣਾ ਮਗਰ ਖਾਕ ਸੇ ਪਰਹੇਜ ਹੈ। ਮਿੱਟੀ ਦਾ ਬਣਿਆ ਮੁੱਟੀ, ਮਿੱਟੀ ਤੋਂ ਨਫ਼ਰਤ ਕਰੀ ਜਾ ਰਿਹਾ ਹੈ। ਇੱਥੇ ਸਤਿਗੁਰੂ ਕਹਿ ਰਹੇ ਨੇ ਮੈਂ ਸਿਰਫ ਇੱਕ ਪੱਖ ਲਿਆ ਕਿ ਕਬੀਰਾ ਧੂਰ ਸਕੇਲ ਕੈ ਪੁਰੀਆ ਬਾਂਧੀ ਦੇ। ਪੁਰੀਆ ਦਰਥ ਜਿਹਨੂੰ ਆਪਾਂ ਪੁਰੀ ਕਹਿੰਦੇ ਹਾਂ, ਪੁੜੀਆਂ ਦੂਜੀਆਂ ਨੀ, ਪੁੜੀਆਂ ਇੱਕ ਪੁੜੀਆਂ ਦੂਜੀਆਂ ਬੰਨੇ, ਪੁਰੀਆ ਦੇ ਜਿਵੇਂ ਨੀ ਆ ਪੁਰੀਆਂ, ਜੇ ਬੰਨਾ ਪੁਰੀਆਂ ਭਾਰ, ਕਿਉਂਕਿ ਕਈ ਸੱਜਣੇ ਦਾ ਅਰਥ ਕਰਦੇ ਨੇ ਪੁੜੀ, ਜਿਵੇਂ ਵੈਦ ਨੀ ਪੁੜੀ ਬੰਨਦਾ, ਨੀ ਉਹ ਪੁਰੀ ਨੇ ਕੀ, ਇਹ ਪੁਰੀਆ ਦਾ ਅਰਥ ਹੈ ਪੁਰੀਆਂ, ਜਿਹਨੂੰ ਬ੍ਰਹਮਪੁਰੀ ਇੰਦਰਪੁਰੀ ਆਪਾਂ ਕਹਿੰਦੇ। ਤੇ ਇੱਥੇ ਕਹਿੰਦੇ ਨੇ ਕਬੀਰਾ ਧੂਰ ਸਕੇਲ ਕੈ, ਕਬੀਰਾ ਤੂ ਕਬੀਰਾ, ਕਬੀਰਾ ਧੂਰ ਸਕੇਲ ਕੈ ਮਿੱਟੀ ਇਕੱਠੀ ਕਰਕੇ ਪੁਰੀਆ ਬਾਂਧੀ ਦੇ, ਇਹ ਦੇਖ ਪੁਰੀ ਬਣਾ ਦਿੱਤੀ। ਦਿਵਸ ਚਾਰ ਕੋ ਵੇਖਣਾ ਅੰਤ ਖੇ ਕੀ ਖੇ, ਚਾਰ ਦਿਨ ਮਿੱਟੀ ਮਿੱਟੀ ਚ ਹੈ। ਸਤਿਗੁਰਾਂ ਨੇ ਕਿਹਾ ਕਬੀਰਾ ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ, ਧਾਤ ਦੀ ਬਣੀ ਹੈ, ਸਾਬਤ ਰੱਖੇ ਤਾਂ ਰਾਮ ਭਜ। ਇਹਨੂੰ ਜੇ ਸਾਬਤ ਰੱਖਣਾ, ਹੁਣ ਸਾਬਤ ਰਹਿ ਜੂਗੀ, ਜਿਹਨਾਂ ਨਾਮ ਜਪਿਆ ਉਹ ਵੀ ਤਾਂ ਦੁਨੀਆਂ ਤੋਂ ਤੁਰ ਗਏ। ਇੱਥੇ ਸਾਬਤ ਦਰ ਤੇ ਜੇ ਸਫਲਾ ਕਰਨਾ ਹੈ, ਆਇਆ ਕੁਝ ਕਰਨ, ਜੇ ਸਫਲੀ ਕਰਨਾ ਚਾਹੁੰਦਾ ਫਿਰ ਬੋਲ ਰਾਮ, ਬੋਲ ਪਰਮਾਤਮਾ, ਨਾ ਹੈ ਤਾਂ ਬਿਨਠੀ ਬਾਤ ਨਹੀਂ ਤੇ ਗੱਲ ਗਈ ਹੱਥਾਂ ਚੋਂ। ਆਪਾਂ ਕਹਿੰਦੇ ਵੀ ਨਿਕਲ ਗਈ ਗੱਲ, ਹੁਣ ਕੁਝ ਨੀ ਹੱਥ ਪੱਲੇ ਪੈਣਾ, ਜੇ ਇਹਨੂੰ ਸਫਲ ਕਰਨੇ ਅੱਜ ਹੀ ਸ਼ੁਰੂ ਕਰ ਦੇ, ਨਹੀਂ ਤੇ ਹੱਥਾਂ ਚੋਂ ਨਿਕਲ ਗਈ। ਇਉਂ ਕਹਿ ਲੋ ਗੁਰੂ ਅਮਰਦਾਸ ਜੀ ਦਾ ਇਹ ਬਚਨ ਆਪਾਂ ਸਾਰੇ ਪੜ੍ਹ ਲਈਏ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਸਾਬਤ ਰੱਖੇ, ਆਹ ਕੰਮ ਕਰ ਇਸ ਪੌੜੀ ਨੂੰ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ ਕਿਆ ਤੁਦ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਾਨਾ ਵਸਾਇਆ, ਗੁਰ ਪ੍ਰਸਾਦੀ ਹਰਮਨ ਵਸਿਆ ਪੂਰਬ ਲਿਖਿਆ ਪਾਇਆ। ਅੱਗੇ ਜੀ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਸਾਬਤ ਰੱਖੇ, ਜੇ ਤੈਨੂੰ ਸਫਲ ਕਰਨੇ ਫਿਰ ਗੁਰੂ ਨਾਲ ਚਿੱਤ ਜੋੜ। ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਓ ਚਿੱਤ ਲਾਇਆ, ਆਇਆ ਸਫਲ ਤਾਹੂ ਕੋ ਗਣੀਐ, ਉਹੀ ਸਫਲ ਹੈ ਜਾਸ ਰਸਨ ਹਰ ਹਰ ਜਸ ਭਨੀ ਹੈ, ਜਿਹੜਾ ਮੁੱਖ ਤੋਂ ਬੋਲਦਾ ਵਾਹਿਗੁਰੂ। ਗੁਰੂ ਸਾਹਿਬ ਨੇ ਕਿਹਾ ਕੱਚੀ ਹੈ, ਕੱਚੀ ਧਾਤ ਦੀ ਬਣੀ ਹੈ, ਜੇ ਇਹਨੂੰ ਸਫਲ ਕਰਨੀ ਤੇ ਫਿਰ ਰਾਮ ਭਜ ਬੋਲ ਵਾਹਿਗੁਰੂ, ਤੇ ਨਾਲ ਕਿਹਾ ਜੇ ਨਹੀਂ ਨਾ ਤਾਂ ਬਿਨਤੀ ਬਾਤ ਗੱਲ ਹੱਥਾਂ ਚੋਂ ਨਿਕਲ ਗਈ, ਨਹੀਂ ਹੱਥ ਆਉਣੀ। ਫਿਰ ਹੁਣ ਅਗਲੀ ਬੇਨਤੀ ਭਗਤ ਜੀ ਕਿੰਨਾ ਕੁ ਜਪੀਏ, ਆਪ ਜੀ ਨੇ ਕਹਿ ਦਿੱਤਾ ਵੀ ਜਪ ਰਾਮ। ਕਹਿਣ ਲੱਗੇ ਫਿਰ ਇੱਕ ਕੰਮ ਕਰ ਕਬੀਰ, ਕੇਸੋ ਕੇਸੋ ਕੂਕੀ ਹੈ, ਤੂੰ ਕੂਕ ਉਸ ਨੂੰ ਕਬੀਰ, ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਹੁੰਦਾ ਜਿਹਦੇ ਕੇਸ ਬੜੇ ਸੋਹਣੇ ਨੇ। ਚਲੋ ਆਪਣੇ ਹੁਣ ਕਈ ਸੱਜਣ ਵਿਆਕਰਨ ਵਾਲੇ ਕੇਸ਼ ਕੇਸ਼ੋ ਕਹਿਣ ਲੱਗ ਪਏ ਆ, ਕੇਸ਼ਵ ਕਹਿੰਦੇ ਆ। ਮੈਂ ਇੱਕ ਬੇਨਤੀ ਕਰਾਂਗਾ, ਆਪਾਂ ਵੀ ਜ਼ਿਆਦਾਤਰ ਸ਼ਬਦ ਨਾ ਕੇਸਦਾਨ ਹੀ ਵਰਤਨੇ, ਕੇਸ਼ਦਾਨ ਥੋੜਾ ਵਰਤਨੇ। ਸਿੱਖੀ ਅੱਗੇ ਕੇਸਾਂ ਕਹਿੰਦੇ ਆ, ਕੇਸਾਂ ਥੋੜਾ ਕਹਿੰਦੇ ਆ, ਤੇ ਇਹਦੇ ਕਹਿਣ ਚ ਵੀ ਵੱਖਰਾ ਰਸ ਹੈ। ਮੈਂ ਕੱਲ ਆਪ ਜੀ ਨੂੰ ਕਿਹਾ ਸੀ ਜੀ, ਚਲੋ ਮੈਨੂੰ ਪਤਾ ਵੀ ਜਿਹੜੇ ਆਧੁਨਿਕ ਵਿਦਵਾਨ ਨੇ ਸਾਡੀ ਗੱਲ ਨੂੰ, ਕਿਉਂਕਿ ਸਾਡੀ ਇੱਕ ਪ੍ਰੋਬਲਮ ਇਹ ਸੀ ਜਿਸ ਧੜੇ ਚ ਵੱਜ ਜਾਂਦੇ ਆ ਨਾ, ਉਸ ਧੜੇ ਦੀ ਵਿਚਾਰਧਾਰਾ ਨੂੰ ਆਖਰੀ ਸੱਚ ਕਹਿੰਦੇ ਆ, ਜਿਹੜਾ ਸਭ ਤੋਂ ਵੱਡਾ ਝੂਠ ਹੈ। ਮੈਂ ਸ਼ਬਦ ਕਿਹਾ ਔਖਾ ਲੱਗਣਾ, ਜਿਸ ਧੜੇ ਚ ਮੈਂ ਵੱਜਾਂ ਨਾ, ਸਾਨੂੰ ਪਤਾ ਲੱਗਦਾ ਵੀ ਜੇ ਇਹ ਗੱਲ ਕਿਤੇ ਝੂਠੀ ਹੋ ਗਈ ਸਾਡੇ ਵੱਡਿਆਂ ਦਾ ਕੀ ਬਣੇਗਾ, ਅਸੀਂ ਤਾਂ ਉਹਨਾਂ ਦੇ ਨਾਂ ਤੇ ਇੰਨਾ ਕੁਝ ਇਕੱਠਾ ਕੀਤਾ। ਕੇਸੋ ਦਾ ਲਫ਼ਜ਼ੀ ਅਰਥ ਜਿਹਦੇ ਕੇਸ ਬੜੇ ਸੋਹਣੇ ਨੇ,
ਕੇਸ਼ਵ ਉਂਝ ਵੈਸੇ ਕ੍ਰਿਸ਼ਨ ਜੀ ਲਈ ਸ਼ਬਦ ਵਰਤਿਆ ਜਾਂਦਾ ਜੀ, ਇੱਥੇ ਪਰਮਾਤਮਾ ਵਾਸਤੇ। ਤੇ ਮੈਂ ਇੱਕ ਦਿਨ ਅਰਜ਼ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜਿੱਥੇ ਨਿਰਗੁਣ ਗਿਆ ਉੱਥੇ ਸਰਗੁਣ ਦੀ ਝਲਕ ਵੀ ਦਿੱਤੀ ਹੈ। ਤੇਰੇ ਬੰਕੇ ਲੋਇਣ ਦੰਤਰਸ਼ਾਲਾ, ਤੇਰੀਆਂ ਅੱਖਾਂ ਬੜੀਆਂ ਸੋਹਣੀਆਂ ਨੇ, ਸੋਹਣੇ ਨੱਕ ਜਿਨ ਲੰਬੜੇ ਬਾਲਾ, ਲੰਬੜੇ ਬਾਲਾ ਲੰਬੜੇ ਮੰਮੇ ਨਾਲ ਜਿਹਦੇ ਕੇਸ ਬੜੇ ਲੰਬੇ। ਇੱਥੇ ਕੇਸ਼ਵ ਦਾ ਅਰਥ ਕਰਾਂਗੇ ਪਰਮਾਤਮਾ। ਕਬੀਰ ਕੇਸੋ ਕੇਸੋ ਕੂਕੀ ਹੈ, ਨਹੀਂ ਤਾਂ ਗੱਲ ਹੱਥਾਂ ਚੋਂ ਨਿਕਲ ਗਈ ਆ। ਇਹ ਪਿਛਲੇ ਸ਼ਲੋਕ ਨਾਲ ਤੂੰ ਕੂਕ ਉੱਚੀ ਉੱਚੀ ਪਰਮਾਤਮਾ, ਤੂੰ ਕੂਕ ਉੱਚੀ ਉੱਚੀ ਵਾਹਿਗੁਰੂ, ਨਾ ਸੋਈਏ ਅਸਾਰ ਅਸਾਰ ਆਸਾਰ ਨਹੀਂ, ਅਸਾਰ ਦਾ ਅਰਥ ਬੇਖਬਰ ਗਾਫਿਲ। ਨਾ ਸੁੱਤਾ ਰਹੋ ਗਾਫਿਲ ਹੋ ਕੇ, ਨਾ ਸੁੱਤਾ ਰਹੋ ਬੇਖਬਰ ਹੋ ਕੇ, ਉੱਠ ਜਾਗ ਤੇ ਰਾਤ ਨੂੰ ਬੋਲ ਵਾਹਿਗੁਰੂ। ਥੋੜੀ ਜਿਹੀ ਮੇਰੀਆਂ ਬੇਨਤੀਆਂ ਧਿਆਨ ਨਾਲ ਸੁਣਿਓ। ਅੱਜ ਜਦੋਂ ਇਹ ਸ਼ਲੋਕ ਆ ਰਿਹਾ ਸੀ ਤੇ ਮੇਰੇ ਮਨ ਚ ਆਇਆ ਵੀ ਇੱਥੇ ਕਿਹਾ ਵੀ ਉੱਚੀ ਉੱਚੀ ਕੂਕ, ਕੂਕਣ ਦਾ ਮਤਲਬ ਉੱਚੀ ਰੌਲਾ ਪਾ, ਤੇ ਦੂਜੇ ਪਾਸੇ ਮੁੱਲਾ ਉੱਚੀ ਕੂਕ ਦਾ ਕਹਿੰਦਾ ਚੁੱਪ ਕਰ ਜਾ। ਕਬੀਰ ਮੁੱਲਾ ਮਨਾਰੇ ਕਿਆ ਚੜੇ, ਸਾਈ ਨਾ ਬਹਿਰਾ ਹੋਏ, ਜਾ ਕਾਰਨ ਤੂੰ ਬਾਂਗ ਦੇ ਦਿਲ ਹੀ ਭੀਤਰ ਜੋਏ। ਪਰ ਦੋਨਾਂ ਚ ਬੜਾ ਫਰਕ ਹੈ ਜੀ। ਇੱਥੇ ਉਸ ਤਿਆਰੀ ਲਈ ਕੀਤਾ ਜਾ ਰਿਹਾ ਹੈ, ਸਾਰੇ ਨਹੀਂ ਕੂਕ ਸਕਦੇ ਜੀ, ਕੋਈ ਟਾਵਾਂ ਟਾਵਾਂ ਕੂਕਦਾ ਹੈ, ਉਹਦੀ ਕੂਕ ਸੁਣੀ ਜਾਂਦੀ ਹੈ। ਇੱਥੇ ਸ਼ਬਦ ਵਰਤਿਆ ਤੂੰ ਉੱਚੀ ਉੱਚੀ ਪੁਕਾਰ ਉਹਨੂੰ, ਰੋ ਕਬੀਰ ਕੇਸੋ ਕੋਸੋ ਕੂਕੀਏ, ਨਾ ਸੋਈਏ ਅਸਾਰ, ਬੇਖਬਰ ਹੋ ਕੇ ਨਾ ਸੌ, ਕਿਉਂ ਰਾਤ ਦਿਵਸ ਕੇ ਕੂਕਨੇ, ਅੱਠੇ ਪੈਰ ਕੂਕਣ ਲੱਗਿਆ, ਅੱਠੇ ਪੈਰ ਪੁਕਾਰਦਿਆਂ ਕੂਕਦਿਆਂ, ਕਬੂ ਕੇ ਸੁਣੇ ਪੁਕਾਰ, ਕਦੀ ਤਾਂ ਤੇਰੀ ਆਵਾਜ਼ ਉਹ ਸੁਣੇਗਾ ਨਾ, ਤੂੰ ਅੱਠੇ ਪੈਰ ਪੁਕਾਰ, ਤੂੰ ਆਵਾਜ਼ ਮਾਰ ਉਹਨੂੰ ਪੁਕਾਰ। ਹੁਣ ਮੇਰੀ ਬੇਨਤੀ ਹੈ ਜੀ, ਹਰ ਬੰਦੇ ਦਾ ਜੀਵਨ ਐਸਾ ਨਹੀਂ, ਇਬਾਦਤ ਵਾਲੇ ਸਾਰੀ ਸਾਰੀ ਰਾਤ ਬੰਦਗੀ ਕਰਦੇ ਆ, ਸਾਰੀ ਸਾਰੀ ਰਾਤ ਪੁਕਾਰਦੇ ਆ ਜੀ। ਸਤਿਗੁਰਾਂ ਨੇ ਬਾਣੀ ਚ ਇੱਕ ਬਚਨ ਕਿਹਾ ਹੈ, ਇਹ ਰਾਤ ਕਿਸੇ ਭਾਗਾਂ ਵਾਲੇ ਨਸੀਬ ਹੁੰਦੀ ਹੈ। ਉਂਝ ਇੱਕ ਗੁਰਮੁਖ ਪਿਆਰੇ ਕਹਿੰਦੇ ਹੁੰਦੇ ਸਨ, ਜੇ ਰਾਤ ਨੀਂਦ ਨਾ ਪਵੇ ਤੇ ਉੱਠ ਕੇ ਐਵੇਂ ਚਿੰਤਾ ਕਰ ਕਰਕੇ ਝੁਰਨ ਦੀ ਥਾਂ ਤੇ ਵਾਹਿਗੁਰੂ ਵਾਹਿਗੁਰੂ ਜਪਣਾ ਸ਼ੁਰੂ ਕਰ ਦੇ। ਉਂਝ ਸਤਿਗੁਰਾਂ ਦੀ ਬਾਣੀ ਚ ਇੱਕ ਬਚਨ ਹੁੰਦਾ, ਕਰਮਹੀਨ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ। ਕਰਮਾਂ ਤੋਂ ਹੀਣੀ ਆ ਤੇ ਅਰਜ਼ੋਈਆਂ ਕਰ ਰਹੀਆਂ, ਕਰਮਹੀਨ ਧਨ ਕਰੇ ਬੇਨੰਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ, ਇੱਕ ਦੇਵੋ ਰਾਤ ਮੁਰਾਰੀ, ਇੱਕ ਰਾਤ ਦੇ ਦਿਓ ਬਸ। ਇੱਥੇ ਭਗਤ ਜੀ ਕਹਿੰਦੇ ਨੇ ਪੁਕਾਰ, ਬੋਲ ਵਾਹਿਗੁਰੂ, ਬੋਲ ਰਾਮ, ਉੱਚੀ ਉੱਚੀ ਪੁਕਾਰ ਤੇ ਤੇਰੀ ਸੁਣੀ ਜਾਏ। ਹੁਣ ਅੱਗੇ ਮੈਂ ਬੇਨਤੀ ਕਰਾਂ ਵੀ ਸਾਨੂੰ ਕਿਤੇ ਪਤਾ ਲੱਗ ਜਾਏ ਸੁਣੀ ਗਈ, ਵੀ ਸਾਨੂੰ ਪਤਾ ਲੱਗ ਗਿਆ ਵੀ ਸੁਣੀ ਗਈ, ਆਪਾਂ ਤਾਂ ਇੱਕ ਪਾਸੇ ਹੀ ਬੋਲ ਰਹੇ ਹਾਂ ਨਾ। ਉਂਝ ਵੈਸੇ ਗੁਰੂ ਕਾਲ ਵਿੱਚ ਵੀ ਅੱਜ ਵੀ ਕਈ ਗੁਰਮੁਖ ਪਿਆਰੇ ਐਸੇ ਨੇ ਜੀ, ਤੁਸੀਂ ਦਰਬਾਰ ਸਾਹਿਬ ਜਾਓ, ਮੈਂ ਇਹ ਨਹੀਂ ਕਹਿੰਦਾ ਵੀ ਆਪਾਂ ਕੋਈ ਕਿਸੇ ਹਰਕ ਤੇ ਲਾਗੂ ਕਰ ਰਹੇ ਹਾਂ, ਜਦੋਂ ਉੱਥੇ ਕਥਾ ਕਰਨ ਚਾਹੀਦਾ। ਕਈ ਗੁਰਮੁਖ ਪਿਆਰੇ ਐਸੇ ਨੇ ਜਿਹੜੇ ਦਿਨ ਆਰਾਮ ਕਰਦੇ ਨੇ ਤੇ ਸਾਰੀ ਰਾਤ ਸੇਵਾ ਕਰੀ ਜਾਂਦੇ ਆ, ਸਾਰੀ ਰਾਤ ਬੰਦਗੀ ਕਰਦੇ ਆ ਸਾਰੀ। ਮੈਂ ਆਪ ਜੀ ਹੁਣ ਕਿਹਾ ਕਾਇਆ ਬੜੀ ਮਿੱਤਰਕ ਹੈ, ਜਿੱਧਰ ਢਾਲ ਲਾਂਗੇ ਆਪਾਂ ਉੱਧਰ ਹੀ ਚੱਲ ਪੈਣਾ ਇਹਨੇ। ਗੁਰੂ ਸਾਹਿਬ ਦੇ ਵੇਲੇ ਦੀ ਘਟਨਾ ਹੈ, ਮੈਂ ਇੱਕ ਵਾਰ ਕਿਹਾ ਸੀ ਭਾਵੇਂ, ਚਲੋ ਮੈਂ ਸ਼ਬਦ ਕਹਿਣ ਲੱਗਾ, ਰਜਨੀਸ਼ ਨੇ ਇੱਥੋਂ ਕੀਤਾ ਟੀਕਾ ਸ਼ੁਰੂ ਕੀਤਾ ਸੀ, ਉਂਝ ਵੈਸੇ ਮਿਹਰਬਾਨ ਦੀ ਜਿਹੜੀ ਜਨਮ ਸਾਖੀ ਹੈ ਨਾ, ਜੇ ਕਿਤੇ ਮਿਲੇ ਤੇ ਸਰਦਾਰ ਡਾਕਟਰ ਕਿਰਪਾਲ ਸਿੰਘ ਸਾਡੇ ਕੋਲ ਆ ਜੀ, ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਜਨਮ ਸਾਖੀ ਪਰੰਪਰਾ, ਉਹ ਪੜ੍ਹਨ ਵਾਲੀ ਹੈ। ਉਹਦੇ ਵਿੱਚ ਇਹ ਵਲਾਇਤ ਵਾਲੀ ਜਨਮ ਸਾਖੀ, ਭਾਈ ਮਿਹਰਬਾਨੀ, ਖਾਰਜੀ ਵਾਲੀ, ਚਤੁਰਭੁਜ ਵਾਲੀ, ਭਾਈ ਬਾਲਾ ਜੀ ਵਾਲੀ ਤੇ ਭਾਈ ਮਨੀ ਸਿੰਘ ਵਾਲੀ, ਗਿਆਨ ਰਤਨਾਵਲੀ ਆਪਾਂ ਕਹਿੰਦੇ, ਉਹ ਉਹਨਾਂ ਨੇ ਦਰਜ ਕੀਤੀ। ਉਹਦੇ ਵਿੱਚ ਮਿਹਰਬਾਨ ਦੀ ਜਿਹੜੀ ਜਨਮ ਸਾਖੀ ਹੈ, ਉਹਦੇ ਚ ਇੱਕ ਸਾਖੀ ਹੈ ਪਰਮੇਸ਼ਰ ਕਾ ਜਸ, ਪਰਮੇਸ਼ਰ ਕਾ ਜਸ। ਉਹਦੇ ਵਿੱਚ ਲਿਖਦਾ, ਜਾਂ ਬਾਬਾ 24 ਬਰਸ ਕਾ ਹੁਆ, ਧੰਨ ਗੁਰੂ ਨਾਨਕ ਸਾਹਿਬ ਜੀ 24 ਸਾਲ ਦੇ ਹੋਏ, ਚਲੋ ਆਪਾਂ ਆਪਣੀ ਸ਼ਬਦਾਵਲੀ ਵਰਤਨੇ ਆ, ਸਾਉਣ ਦਾ ਮਹੀਨਾ ਸੀ,
ਘਟਾ ਉਮੜ ਉਮੜ ਕੇ ਆਈ। ਆਪ ਸਮਝ ਗਿਆ ਨਾ, ਉਮੜ ਉਮੜ ਕੇ।

ਚਾਤਕ ਚਿੱਤ ਸੁਚਿਤ ਸੋ ਸਾਜਨ ਚਾਹੀਏ ਜਿਸ ਸੰਗ ਲਾਗੈ ਪ੍ਰਾਣ ਤਿਸਾ ਕੋ ਆਈਐ ਬਨ ਬਨ ਫਿਰਤ ਉਦਾਸ ਬੂੰਦ ਜਲ ਕਾਰਨ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰ ਨੇ ਚਾਤਰਕ ਦੀ ਤਰ੍ਹਾਂ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ ਨਿਉ ਵਾਲੇ ਨੈਣਾ ਕੀ ਨੀਂਦਰ ਉਹ ਦਿਨੇ ਰਾਤ ਪੈ ਵਹਿੰਦੇ ਇੱਕੋ ਲਗਨ ਲੱਗੀ ਲਈ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ ਵਸਲੋ ਉਰੇ ਮੁਕਾਮ ਨਾ ਕੋਈ ਸੋ ਚਾਲ ਪਏ ਨਿਤਰੇਂਦੇ ਹੋਰ ਬੇਨਤੀ ਅਸੀਂ ਇੱਕ ਸ਼ਬਦ ਪੜ੍ਹਦੇ ਹਾਂ ਜੀ ਉਂਝ ਤਾਂ ਵੈਸੇ ਮੈਂ ਅੱਜ ਭਾਈ ਨਵਨੀਤ ਸਿੰਘ ਨੂੰ ਕਿਹਾ ਦਿਲ ਕਰਦਾ ਕਿ ਤੁਕ ਤੇ ਆਪਾਂ ਕਥਾ ਕਰੀਏ ਪਰ ਸਮਾਂ 3-4 ਸਾਲ ਹੋ ਗਏ ਨੇ ਤੇ ਉਹ ਹੁਣ ਪੀਟੀਸੀ ਦੇ ਚੱਲਦੀ ਅਗਲੇ ਕਹਿੰਦੇ ਕਦੋਂ ਖਤਮ ਹੋਵੇਗੀ ਹੋਰ ਕਥਾ ਕਦੋਂ ਸ਼ੁਰੂ ਹੋਣੀ ਚਲੋ ਇੱਕ ਦਾ ਆਪੋ ਆਪਣਾ ਹੁੰਦਾ ਇਹ ਬੰਦਾ ਜਦੋਂ ਰਾਤ ਨੂੰ ਭਜਨ ਬੰਦਗੀ ਸਿਮਰਨ ਚ ਜੁੜਦਾ ਹੈ ਪੁਕਾਰਦਾ ਹੈ ਕਿ ਅੱਗੋ ਉੱਤਰ ਮਿਲਦਾ ਪੁਕਾਰੀ ਤਾਂ ਜਾਂਦੇ ਹਾਂ ਆਪਾਂ ਕੇਸੋ ਕੇਸੋ ਕੁਕੀਆ ਆਪਾਂ ਕਿਹਾ ਕਹਿੰਦੇ ਹਾਂ ਉਹ ਅੱਗੋਂ ਆਵਾਜ਼ਾਂ ਆਉਣ ਲੱਗ ਪੈਂਦੀਆਂ ਉੱਤਰ ਆਉਂਦਾ ਹੈ ਉਂਝ ਵੈਸੇ ਸਰ ਮੁਹੰਮਦ ਇਕਬਾਲ ਨੇ ਕਿਹਾ ਸੀ ਕਿ ਪ੍ਰਭਾਤ ਵੇਲੇ ਉੱਤਰ ਮਿਲਦਾ ਉਹਨਾਂ ਨੂੰ ਜਿਹੜੇ ਰੱਬ ਨੂੰ ਪੁਕਾਰਦੇ ਆ ਕਿਵੇਂ ਉੱਤਰ ਮਿਲਦਾ ਹੈ ਕਿ ਸਾਡੀ ਪੁਕਾਰ ਸੁਣੀ ਗਈ ਤੇ ਗੁਰੂ ਸਾਹਿਬ ਨੇ ਇੱਕ ਪਿਆਰਾ ਬਚਨ ਕਿਹਾ ਕਹਿਣ ਲੱਗੇ ਜਿਸ ਵਕਤ ਗੁਰੂ ਕੀ ਬਾਣੀ ਪੜ੍ਹਦਿਆਂ ਨਾਮ ਜਪਦਿਆਂ ਸਮਾਂ ਭੁੱਲ ਜਾਏ ਤੇ ਹੋਰ ਚਿੱਤ ਕਰੇ ਮੈਂ ਹੋਰ ਜਪਾਂ ਯਾਦ ਰੱਖਿਓ ਉਸ ਰਸ ਨੂੰ ਸਮਝੋ ਪਿਆਰੇ ਵੱਲੋਂ ਉੱਤਰ ਆਉਣਾ ਸ਼ੁਰੂ ਹੋ ਗਿਆ ਹੈ ਉਹ ਆਵਾਜ਼ ਦੇ ਰਿਹਾ ਹੈ ਉਹ ਉੱਤਰ ਦੇ ਰਿਹਾ ਹੈ ਇੱਥੇ ਮਹਾਰਾਜ ਜੀ ਨੇ ਇਹ ਸ਼ਬਦ ਵਰਤਿਆ ਕਿ ਤੂੰ ਛੱਡ ਨੀਂਦ ਨੂੰ ਭਾਈ ਸਾਹਿਬ ਕਹਿੰਦੇ ਹੁੰਦੇ ਸਨ ਲੱਗਾ ਰਹੇ ਤੇ ਲੱਗਾ ਰਹੋ ਹਰਦਮ ਕਦੇ ਨਾ ਛੋੜ ਲੱਗਾ ਰਹੇ ਤੇ ਲੱਕ ਦਾ ਹਟੇ ਦਾ ਕੌਡੀ ਮੋੜ ਲੱਗਾ ਰਹੋ ਹੁਣ ਇੱਕ ਮੈਂ ਘਟਨਾ ਆਪਣਾ ਸਾਂਝੀ ਕਰਨੀ ਹੈ ਰਹਿਣ ਸਬਾਈ ਕੀਰਤਨ ਹੁੰਦੇ ਸਾਨੂੰ ਪਤਾ ਹੈ ਜੀ ਹੈ ਨਾ ਭਾਈ ਸਾਹਿਬ ਨੇ ਮੇਰਾ ਖਿਆਲ ਗੁਰਦਾਸ ਸਾਹਿਬ ਨੇ ਪਹਿਲੀ ਵਾਰੀ ਸ਼ਬਦ ਵਰਤਿਆ ਰਹਿਣ ਸਬਾਈ ਉਂਝ ਰਹਿਣ ਸ਼ਬਦ ਤਾਂ ਬੜੀ ਵਾਰੀ ਆਇਆ ਇੱਕ ਭਗਤ ਦਾ ਆਪਾਂ ਨਾਂ ਪੜ੍ਹਦੇ ਹਾਂ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਨੰਨੇ ਨਾਲੇ ਨਾਣੇ ਨਾਲ ਨਹੀਂ ਜੀ ਹੈ ਨਾ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਸ਼ਬਦ ਸੈਨ ਨਾਈ ਵਰਤਿਆ ਗੁਰੂ ਸਾਹਿਬ ਨੇ ਤੇ ਉਹਦਾ ਕੰਮ ਸੀ ਘਰ ਘਰ ਦੀਆਂ ਬੁੱਤੀਆਂ ਕਰਨੀਆਂ ਪਲੀਜ਼ ਇਹਨੂੰ ਕੋਈ ਆਪਣੀ ਜਾਤ ਨਾਲ ਨਾ ਜੋੜਿਓ ਮੈਂ ਅਰਥ ਕਰਨ ਵਾਸਤੇ ਕਹਿ ਰਿਹਾ ਪੁਰਾਣੇ ਸਮੇਂ ਜਿਹੜੇ ਨਾਈ ਵੀਰ ਸਨ ਉਹ ਕਰਦੇ ਸਨ ਲੋਕਾਂ ਦੇ ਨਹੁੰ ਲਾਂਦੇ ਹੁੰਦੇ ਸਨ ਉਹਨਾਂ ਦੇ ਮਾਲਿਸ਼ ਕਰਦੇ ਹੁੰਦੇ ਸਨ ਉਹਨਾਂ ਨੂੰ ਰਾਜੇ ਕਹਿੰਦੇ ਹੁੰਦੇ ਸਨ ਸਾਡੇ ਪਿੰਡਾਂ ਚ ਮਾਲਿਸ਼ ਕਰਨੀ ਨਹੁੰ ਲਾਣਾ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਸੀ ਸਨੇਹ ਉਹ ਹੀ ਦਿੰਦੇ ਸਨ ਤੇ ਜਦੋਂ ਕਿਸੇ ਦਾ ਵਿਆਹ ਹੁੰਦਾ ਸੀ ਅੱਜ ਵਾਲਾ ਕੰਮ ਥੋੜਾ ਜੀ ਵਟਸਐਪ ਤੇ ਸਭ ਕੁਝ ਪਹੁੰਚ ਜਾਂਦਾ ਉਹ ਗੰਢਾਂ ਲੈ ਕੇ ਜਾਂਦੇ ਸਨ ਗੰਢ ਸ਼ਬਦ ਬੜਾ ਪਿਆਰਾ ਉਹ ਗੰਢ ਲੈ ਕੇ ਜਾਂਦੇ ਸਨ ਤੇ ਸਭ ਤੋਂ ਪਹਿਲਾਂ ਗੰਢ ਨਾਨਕਿਆਂ ਦੇ ਘਰ ਜਾਂਦੀ ਸੀ ਵਿਆਹ ਦੀ ਉਹਦਾ ਕੰਮ ਸੀ ਇਹ ਪਰ ਰੱਬ ਨੇ ਚਿਟਕ ਲਾ ਦਿੱਤੀ ਉਹ ਕੀ ਕਰਦੇ ਸਨ ਸਾਰੀ ਰਾਤ ਹੀ ਜਾ ਕੇ ਸਿਮਰਨ ਕਰਦੇ ਸਨ ਸਾਰੀ ਰਾਤ ਭਾਈ ਸਾਹਿਬ ਦੇ ਮੁਤਾਬਕ ਸਾਰੀ ਰਾਤ ਹੀ ਬੰਦਗੀ ਕਰਦੇ ਸਨ ਇੱਕ ਦਿਨ ਰੱਬ ਦੇ ਪਿਆਰੇ ਆ ਗਏ ਉਹਨਾਂ ਨੂੰ ਘਰ ਲੈ ਗਏ ਉਹ ਸਨ ਚੰਗੇ ਕੀਰਤਨ ਕਰਨ ਵਾਲੇ ਸਾਰੀ ਰਾਤ ਕੀਰਤਨ ਹੋਇਆ ਤੇ ਇੱਕ ਨੇਮ ਸੀ ਰਾਜੇ ਦੀ ਸੇਵਾ ਕਰਦੇ ਸੀ ਉਹਦੀ ਪਿੱਠ ਪਿੱਛੇ ਫੋੜਾ ਸੀ ਉਹਦੀ ਮਾਲਿਸ਼ ਕਰਦੇ ਸਨ ਉਹਨੂੰ ਕੱਪੜੇ ਪਵਾਉਂਦੇ ਸਨ ਅਤਰ ਫਲੇਲਾ ਲਾਉਂਦੇ ਸਨ ਭਾਈ ਸਾਹਿਬ ਕਹਿੰਦੇ ਨੇ ਅੱਜ ਆਏ ਰੱਬ ਦੇ ਪਿਆਰੇ ਸੰਤ ਜਨ ਸਾਰੀ ਰਾਤ ਕੀਰਤਨ ਹੋਇਆ ਸਵੇਰੇ ਭੋਲੀ ਗਏ ਜਾਣਾ ਇੰਨੇ ਅੰਦ ਨੇ ਉਸ ਕੀਰਤਨ ਚ ਇੰਨੇ ਕੁ ਮਸਤ ਹੋ ਗਏ ਇੰਨੇ ਕੁ ਆਪਸ ਸਥਾਨ ਹੀ ਭੁੱਲ ਗਿਆ ਸੈਨ ਕੌਣੇ ਭੁੱਲ ਗਿਆ ਸਭ ਕੁਝ ਭੁੱਲ ਗਿਆ ਦਿਨ ਰਾਤ ਬੰਦਗੀ ਹੁੰਦੀ ਰਹੀ ਜਦੋਂ ਸੁਰਤ ਚਾਹੇ ਵੇਖਿਆ ਸੰਤ ਜਨਾਂ ਨੂੰ ਵਿਦਿਆ ਕਰਕੇ ਗਏ ਤੇ ਮਨ ਚੋਂ ਸੁਰਤ ਫਿਰ ਥੱਲੇ ਡਿੱਗ ਗਈ ਇਸ ਪਾਸੇ ਆ ਗਈ ਹਾਏ ਰਾਜੇ ਦੀ ਸੇਵਾ ਨਹੀਂ ਹੋ ਸਕੀ ਤੇ ਗੁਰੂ ਸਾਹਿਬ ਕਹਿੰਦੇ ਨੇ ਪਰਮਾਤਮਾ ਆਪ ਸੈਣ ਦਾ ਰੂਪ ਧਾਰਨ ਕਰਕੇ ਰਾਜੇ ਦੀ ਮਾਲਿਸ਼ ਕਰਕੇ ਆਇਆ ਵੇਖੋ ਇਹ ਗੁਰਮਤ ਵਿੱਚ ਭਾਈ ਗੁਰਦਾਸ ਸਾਹਿਬ ਦੀ ਵਾਰ ਦੀ ਪੌੜੀ ਹੈ ਮੈਨੂੰ ਪਤਾ ਹੈ ਵੀ ਅਧਿਉਨਕ ਨਹੀਂ ਲੋਕ ਮੰਨਦੇ ਆਪ ਗਏ ਕਹਿੰਦੇ ਪਰਮੇਸ਼ਵਰ ਨੇ ਆਪ ਸੇਵਾ ਕੀਤੀ ਉਹਦੀ ਥਾਂ ਤੇ ਹੁਣ ਆਪਾਂ ਕਹਾਂਗੇ ਵੀ ਇਹ ਹੋ ਸਕਦਾ ਤੁਸੀਂ ਇੱਕ ਸ਼ਬਦ ਪੜ੍ਹਦੇ ਹੁੰਦੇ ਹੋ ਡੰਡੋਤ ਬੰਧਨ ਅਨਕ ਵਾਰ ਅੱਗੇ ਸਰਬ ਕਲਾ ਸਮਰੱਥ ਹੈ
ਭਾਈ ਸਾਹਿਬ ਲਿਖਦੇ ਆ ਕਿ ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਨ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ। ਸਾਰੀ ਰਾਤ ਪ੍ਰੇਮਾ ਭਗਤੀ ਕਰਦਾ, ਸਵੇਰੇ ਸਵਖਤ ਤੇ ਭਲਕੇ ਦਰ ਤੇ ਸਵੇਰੇ ਸਵੇਰੇ ਰੋਜ਼ ਰਾਜ ਦਰਬਾਰ ਜਾਂਦਾ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਹੋਵਾ ਸੈਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪ੍ਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ। ਪੰਜਾਬੀ ਦੇ ਸ਼ਬਦ ਨੇ ਜੀ, ਛੱਡ ਨਾ ਸਕਾ ਸੰਤ ਜਾਨ, ਰਾਜ ਦੁਆਰ ਨਾ ਸੇਵ ਕਮਾਈ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਰਾਣੇ ਦੂਰੋਂ ਸਦ ਕੈ ਗਲੋਂ ਕਵਾਏ ਖੋਲ ਪਹਿਨਾਈ, ਵਸ ਕੀਤਾ ਹੁਣ ਤੁਧ ਅੱਜ ਬੋਲੇ ਰਾਜਾ ਸੁਣੇ ਲੁਕਾਈ। ਕਹਿੰਦੇ ਸੈਨ ਅੱਜ ਜਿਹੜੀ ਤੂੰ ਸੇਵਾ ਕੀਤੀ ਅੱਗੇ ਮਾਲਿਸ਼ ਕਰਦਾ ਸੈਂ ਤੇ ਉਸ ਪੀੜਾ ਨੂੰ ਥੋੜਾ ਜਿਹਾ ਸੁਕੀਨ ਮਿਲਦਾ ਸੀ, ਅੱਜ ਕਿਹੋ ਜਿਹੀ ਮਾਲਿਸ਼ ਕਰ ਗਿਆ, ਰੋਗ ਹੀ ਸਦਾ ਵਾਸਤੇ ਖਤਮ ਹੋ ਗਿਆ। ਉੱਥੇ ਫਿਰ ਭਾਈ ਸਾਹਿਬ ਕਹਿੰਦੇ ਆ ਪ੍ਰਗਟ ਕਰੇ ਭਗਤ ਵਡਿਆਈ, ਜਿਹੜਾ ਉਹਦੀ ਬੰਦਗੀ ਕਰਦਾ ਉਹਦੀ ਵਡਿਆਈ ਪ੍ਰਗਟ ਹੁੰਦੀ ਹੈ। ਇੱਥੇ ਮੇਰੀ ਬੇਨਤੀ ਹੈ ਜਿਹਨੂੰ ਸ਼ੌਂਕ ਹੈ ਇੱਕ ਰਾਤ ਕਰਕੇ ਦੇਖ ਲਈਏ, ਆਪਾਂ ਸੱਚੀ ਇੱਕ ਰਾਤ ਕਰਕੇ ਦੇਖੀਏ ਨਾ, ਗੱਲਾਂ ਹੀ ਆਪਾਂ ਕਰਨੇ ਆ, ਇੱਕ ਰਾਤ ਕੱਢ ਹੀ ਲਈਏ। ਲੋਕੀ ਨੱਚਣ ਲਈ ਰਾਤਾਂ ਕੱਢਦੇ ਜੇ, ਪਾਰਟੀਆਂ ਲਈ ਰਾਤਾਂ ਕੱਢਦੇ ਨੇ, ਹੈ ਸਾਰੀ ਸਾਰੀ ਰਾਤ ਟੀਵੀ ਅੱਗੇ ਬੈਠੇ ਰਹਿਣਗੇ, ਬਖਸ਼ ਦਿਆ ਜੇ ਹੈ ਤੇ ਰਾਤ ਕਹਿ ਦਿਓ ਬੰਦਗੀ। ਜਿਸ ਬੰਦੇ ਨੂੰ ਬਿਲਕੁਲ ਨੀਂਦ ਨਹੀਂ ਨਾ ਹੁੰਦੀ ਉਹਨੂੰ ਖੁਦ ਗੁਟਕਾ ਪਕੜ ਨਾਲ ਹੀ ਸੌ ਜਾਂਦਾ, ਜਿੱਥੇ ਟੀਕਾ ਵੀ ਨਹੀਂ ਅਸਰ ਕਰਦਾ ਉਹ ਇੰਨਾ ਅਸਰ ਹੁੰਦਾ ਹੈ। ਅੱਧੇ ਅੱਧੇ ਬੰਦੇ ਜਿਹੜੇ ਨੇ ਸਵੇਰੇ ਰੱਬ ਦੀ ਰੱਬ ਹੀ ਬਚਾਏ, ਉਂਝ ਬਾਬਾ ਅਤਰ ਸਿੰਘ ਕਹਿੰਦੇ ਹੁੰਦੇ ਸਨ ਕਿ ਜੇ ਚੌਂਕੜਾ ਮਾਰ ਕੇ ਨੀਂਦ ਆਉਂਦੀ ਹੋਵੇ ਤੇ ਤੁਰ ਫਿਰ ਕੇ ਬਾਣੀ ਪੜ੍ਹ ਲਓ, ਅੱਖਾਂ ਚ ਠੰਡੇ ਛੱਟੇ ਮਾਰੋ, ਖਲੋ ਕੇ ਪੜੋ, ਕਿਉਂਕਿ ਇਹਨੂੰ ਸਾਧਨ ਵਾਸਤੇ ਆਪਾਂ ਕਹੀ ਜੇ ਹੱਠ ਨਹੀਂ ਕਰਨਾ ਚਾਹੀਦਾ, ਸਵਾਲ ਹੀ ਨਹੀਂ ਪੈਦਾ ਹੁੰਦਾ ਹੱਠ ਤੋਂ ਬਿਨਾਂ ਤੇ ਜਪਜੀ ਸਾਹਿਬ ਨਹੀਂ ਹੋ ਸਕਦਾ। ਤੁਸੀਂ ਰੋਜ਼ ਅਰਦਾਸ ਕਹਿੰਦੇ ਹੋ, ਹੱਠੀਆਂ ਜਪੀਆਂ ਤਪੀਆਂ, ਕਿਹੜੇ ਹੱਠੀ ਨੇ ਜਿਨ੍ਹਾਂ ਨੇ ਹੱਠ ਕੀਤੇ ਸਨ। ਇੱਕ ਰਾਤ ਦੇਖੀਏ ਤਾਂ ਸਹੀ ਜਾ ਕੇ, ਗੁਰੂ ਸਾਹਿਬ ਕਹਿੰਦੇ ਨੇ ਭਗਤ ਜੀ ਕਹਿੰਦੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਆਸਾਰ ਆਸਾਰ, ਰਾਤ ਦਿਵਸ ਕੇ ਕੂਕਣਾ ਕਬੂ ਕੇ ਸੁਣੇ ਪੁਕਾਰ, ਤੇਰੀ ਪੁਕਾਰ ਸੁਣੀ ਜਾਏਗੀ। ਤੂੰ ਪੁਕਾਰ ਤਾਂ ਸਹੀ ਉਹਨੂੰ। ਅਗਲਾ ਬਚਨ ਕਾਇਆ ਕਜਲੀ ਬਨ ਬਹਿਆ, ਉੱਤੇ ਆ ਰਹੀ ਹੈ ਨਾ ਜੀ ਸਲੋਕ ਆ ਰਿਹਾ ਉੱਤੇ ਨਾ, ਕਬੀਰ ਕਾਇਆ ਕਜਲੀ ਬਨ ਪਿਆ, ਮਨ ਕੁੰਚਰ ਮੈਂ ਮੰਥ। ਮੈਂ ਤੇ ਸਿਰਫ ਅੱਖਰੀ ਅਰਥ ਕਰ ਜਾਣਾ, ਇਸ ਨੂੰ ਫਿਰ ਆਪਾਂ ਅੱਗੇ ਸ਼ੁਰੂ ਕਰ ਲੈ ਕੱਲ। ਕਬੀਰ ਸਾਹਿਬ ਕਹਿੰਦੇ ਨੇ ਆਹ ਜਿਹੜੀ ਸਾਡੀ ਕਾਇਆ ਹੈ ਕਜਲੀ, ਆ ਗਿਆ ਉੱਤੇ ਸਲੋਕ। ਹਾਂ, ਅਸਲ ਚ ਸੰਸਕ੍ਰਿਤ ਦਾ ਸ਼ਬਦ ਹੈ ਕਦਲੀ। ਕਬੀਰ ਸਾਹਿਬ ਨੇ ਸ਼ਬਦ ਵਰਤਿਆ ਕਜਲੀ, ਇੱਕ ਕਜਲਾ ਹੁੰਦਾ ਇਹ ਉਹ ਨਹੀਂ, ਕਦਲੀ। ਕਦਲੀ ਦਾ ਲਫ਼ਜ਼ੀ ਅਰਥ ਹੁੰਦਾ ਕੇਲਾ। ਉਂਝ ਕਦਲੀ ਦਾ ਵੈਸੇ ਯਾਦ ਰੱਖੋ ਇੱਕ ਬੂਟਾ ਵੱਖਰਾ ਵੀ ਹੁੰਦਾ ਫੁੱਲਾਂ ਵਾਲਾ, ਇਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਕਦਲੀ ਫਲਮ, ਕੇਲੇ ਦਾ ਫਲ। ਇੱਥੇ ਭਗਤ ਜੀ ਕਹਿੰਦੇ ਕਬੀਰ ਕਾਇਆ ਕਜਲੀ ਬਨ ਬਹਿਆ, ਆਹ ਜਿਹੜੀ ਕਾਇਆ ਹੈ ਇਹ ਕੇਲਿਆਂ ਦਾ ਜੰਗਲ ਹੈ, ਅਸਾਮ ਵਿੱਚ ਵੀ ਹੈਗੇ ਨੇ ਜੀ ਬਹੁਤੇ ਕਦਲੀ ਬਨ। ਤੇ ਆ ਜਦੋਂ ਅਸੀਂ ਹਰਿਦੁਆਰ ਨੂੰ ਜਾਂਦੇ ਹਾਂ ਉੱਥੇ ਹਾਥੀ ਬੜੇ ਮਿਲਦੇ ਨੇ ਜੰਗਲਾਂ ਚ, ਉਹਨੂੰ ਕਦਲੀ ਬਨ ਵੀ ਕਹਿੰਦੇ ਨੇ। ਪਰ ਇੱਥੇ ਹੈ ਕਿ ਕਜਲੀ ਬਨ, ਕਾਇਆ ਕਜਲੀ ਬਨ ਪਿਆ, ਇਹ ਜਿਹੜਾ ਸਰੀਰ ਹੈ ਮਾਨੋ ਕੇਲਿਆਂ ਦਾ ਜੰਗਲ ਹੈ, ਤੇ ਇਹਦੇ ਚ ਹੈ ਕਿ ਮਨ ਕੁੰਚਰ, ਮਨ ਹਾਥੀ ਹੈ, ਮੈਂ ਮੰਥ, ਤੇ ਜਿਹੜਾ ਨਸ਼ੇ ਦੇ ਵਿੱਚ ਗੁਲਤਾਨ ਹੈ ਐ ਰੱਜਿਆ ਪਿਆ। ਤੇ ਅੱਗੇ ਕਹਿੰਦੇ ਨੇ ਅੰਕਸ ਗਿਆਨ ਰਤਨ ਹੈ, ਅੰਕਸ ਆਪਾਂ ਸਮਝਣਾ ਕੁੰਡਾ, ਗੁਰੂ ਦਾ ਦਿੱਤਾ ਗਿਆਨ ਰਤਨ ਜਿਹੜਾ ਹੈ, ਰਤਨ ਗਿਆਨ ਜਿਹੜਾ ਹੈ ਉਹ ਕੁੰਡੇ ਦੀ ਤਰ੍ਹਾਂ ਹੈ। ਖੇਵਟ ਬਿਰਲਾ ਸੰਤ, ਖੇਵਟ ਦਾ ਅਰਥ ਮਲਾ ਪਾਰ ਕਰਨ ਵਾਲਾ, ਬਿਰਲਾ ਸੰਤ ਕੋਈ ਟਾਵਾਂ ਟਾਵਾਂ ਮਹਾਂਪੁਰਖ ਹੈ ਜਿਹਨੇ ਆਪਣੇ ਮਨ ਨੂੰ ਗਿਆਨ ਦੇ ਕੁੰਡੇ ਨਾਲ ਕਾਬੂ ਕੀਤਾ ਹੈ ਤੇ ਹਾਥੀ ਨੇ ਤਬਾਹੀ ਕੀਤੀ ਹੋਈ ਹੈ। ਇਹ ਆਪਾਂ ਕੱਲ ਨੂੰ ਵਿਚਾਰਾਂਗੇ, ਇਸ ਨਾਲ ਅਗਲੇ ਸਲੋਕਾਂ ਦੀ ਵਿਚਾਰ ਕਰਾਂਗਾ ਜੀ। ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਕੱਲ ਨੂੰ ਵੱਧ ਚੜ ਕੇ ਆਇਓ, ਕੁਛ ਬੇਨਤੀਆਂ ਵੀ ਆਪ ਜੀ ਦੇ ਸਨਮੁੱਖ ਕਰਨੀਆਂ ਨੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਖੋਈਆਂ ਭੁੱਲਾਂ ਬਖਸ਼ ਦੇਣੀਆਂ ਜੀ। ਆਓ ਕਰੋ ਕਿਰਪਾ, ਸਾਰੇ ਨਾਮ ਜਪੋ ਜੀ ਤੇ
پلیز بولیا ضرور کرو جی وکرے نہیں بولنا پھر کٹھے کٹھے بول لو ہاں جی ایک تو آپ دور دور بڑے بیٹھے ہیں نا جی چچی تو ہوں دسا کل ونگر صاحب جی کیسے نیڑے ہو کے بیاہ کرو وہ کارن ہوں آپ کہڑے پیپر دینے نے کوئی نقل مار لیا پیچھوں ادو ماسٹر باندھے ہوں سن دور دور بو پرچے پھر کھبے پاسے رکھو جا سجے آپ تھوڑے نیڑے ہو کے بہ جا کریے پہلا داس بولے گا پھر سنگھو تسی بولنا تیجے حصے چ بیبیاں پینا سارے کرو کرپا جی.

0: ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਅਰਥ ਕਥਾ ਵਿਚਾਰ ਕਰਦਿਆਂ ਸੰਗਤ ਜੀ ਬੇਅੰਤ ਭੁੱਲਾਂ ਹੋਈਆਂ ਨੇ, ਆਪ ਜੀ ਨੇ ਬਖਸ਼ ਦੇਣਾ। ਬਹੁਤ ਬਹੁਤ ਆਪ ਜੀ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਸਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲੈ ਸਗਲ ਜਗਤ।

ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ

ਪਾਸੋਂ ਹੋਈਆਂ ਬੇਅੰਤ ਭੁੱਲਾਂ ਖਿਮਾ ਕਰਨੀਆਂ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ ਗਰੀਬ ਨਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਤੱਕ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਭੇਟਾਵਾਂ ਆਪ ਜੀ ਕੇ ਚਰਨਾਂ ਵਿਚ ਅਰਪਣ ਕੀਤੀਆਂ, ਰਹਿਮਤ ਕਰਨੀ, ਦਰ ਆਈ ਸੰਗਤ ਦੀ ਹਾਜ਼ਰੀ ਭੇਟਾ ਦਰ ਕਬੂਲ ਕਰਦੇ ਸਭਨਾਂ ਨੂੰ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ। ਸਤਿਗੁਰੂ ਜੀ ਬੇਅੰਤ ਸੰਗਤਾਂ ਨੇ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ, ਸੇਵਾਵਾਂ ਭੇਜੀਆਂ, ਤਨ ਮਨ ਧਨ ਦੇ ਨਾਲ ਕੀਤੀਆਂ ਸੇਵਾਵਾਂ ਥਾਂ ਪਾਉਣੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਗਰੀਬ ਨਿਵਾਜ। ਆਪ ਜੀ ਨੇ ਕਿਰਪਾ ਬਖਸ਼ਿਸ਼ ਰਹਿਮਤ ਕਰਨੀ, ਇਸੇ ਤਰ੍ਹਾਂ ਆਪਣੇ ਦਰ ਘਰ ਦੀ ਸੇਵਾ ਦੇ ਹਾਜ਼ਰੀ ਦੇ ਯੋਗ ਬਖਸ਼ਿਸ਼ ਕਰਦੇ ਰਹਿਣਾ, ਰਹਿਮਤਾਂ ਕਰਨੀਆਂ ਗਰੀਬ ਨਵਾਜ। ਇਸ ਵਕਤ ਦਰ ਆਈ ਸਮੂਹ ਸੰਗਤ ਨੂੰ ਰਹਿਮਤਾਂ ਨਾਲ ਨਿਵਾਜਦੇ ਹੋਏ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਬਖਸ਼ਿਸ਼ ਕਰੋ ਜੀ, ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੁੱਪ ਦੇ ਇੱਕ ਓਂਕਾਰ। ਸਤਿ ਗੁਰ ਪ੍ਰਸਾਦਿ

ਇਹ ਮਨ ਤੈ ਕੂ ਦੇਸਾ ਸੁਣ ਮੀਤਾ ਹਾਂ ਤੇਰੀ ਸਰਣਾਈ ਆਇਆ ਪ੍ਰਭ ਮਿਲੋ ਦੇਹੋ ਉਪਦੇਸਾ ਮਾਨ ਨਾ ਕੀਜੈ ਸਰਣ ਪਰੀਜੈ ਕਰੈ ਸੋ ਭਲਾ ਮਨਾਈਐ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ ਇਓ ਹਰ ਦਰਸ਼ਨ ਇਓ ਦਰਸ਼ਨ ਹਰ ਜੀਉ ਪਾਈਐ ਪਯੋ ਅਨਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਜਨ ਡੀਠਾ ਪਯੋ ਅਨਗ੍ਰਹੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਉ ਗਿਰ ਕਿਰਪਾ ਤਾਰੀ ਸਭ ਅਕੁਲ ਨਿਰੰਜਨ ਡੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪੀ ਮਹਿਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਇਕਰ ਗਾਵੋ ਸੁਹਿਲਾ ਸਿਮਰਿਓ ਸੁਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲੇ ਸਦਾ ਸੁਖ ਹੋਏ ਰਹਾਓ ਨਿਤ ਨਿਤ ਜਿਹੜੇ ਸੰਭਾਲੀ ਦੇਖੇਗਾ ਦੇਵਨ ਹਾਰ ਤੇਰੇ ਦਾਨ ਹੈ ਜੀ ਮਤ ਨਾ ਪਵੇ ਜਿਸ ਦਾਤੇ ਕਵਨ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੁਣੀਆਂ ਹੋਵੇ ਸਾਹਿਬ ਸੋ ਮੇਲ ਕਰ ਕਰ ਇਹੋ ਪਹੁੰਚਾ ਸਦਲੇ ਨਿਤ ਪਵਨ ਸੱਜਣ ਹਾਰਾ ਸਿਮਰੀਏ ਨਾਨਕ ਸੇ ਦੇ ਅਵਨ ਰਾਗ ਆਸਾ ਮਹਿਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈਕਰ ਕਰਦੇ ਕੀਰਤ ਹੋਏ ਸੋ ਘਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸੀਆਂ ਕਣੀਆਂ ਪੈਰਾਂ ਪਿਥੀ ਵਾਰੀ ਮਾਹੋ ਹੋਵਾ ਸੂਰਜ ਏਕੋ ਰੁਤਨੇਕ ਨਾਨਕ ਕਰਦੇ ਕੇ ਕੇਤੇ ਵੇ ਸਰਾਜ ਨਾ ਸ੍ਰੀ ਮਹਿਲਾ ਪਹਿਲਾ ਗਗਰ ਮਹਿਥਾਲ ਰੱਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨੇ ਆਣ ਲੋ ਪਵਨ ਚਬਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨ ਹਤਾ ਸ਼ਬਦ ਵਾਜ ਤੇਰੀ ਰਹਾਉ ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕੋ ਸਹਿਸ ਮੂਰਤ ਨਾ ਏਕ ਤੋ ਹੀ ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਰਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਭਾਵੈ ਸੋ ਆਰਤੀ ਹੋਏ ਹਰ ਚਰਨ ਕਮਲ ਮਕਰੰਦ ਲੋ ਵਿਚ ਮਨੋ ਅਨ ਜਿਨੂੰ ਮੋਹੇ ਆਏ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਨ ਕਾਮ ਕ੍ਰੋਧ ਨਗਰ ਤੋਂ ਭਰਿਆ ਮਨ ਸਾਧੂ ਖੰਡਰ ਖੰਡਾਹੇ ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰਦੇਵ ਮੰਡਲ ਮੰਡਾਹੇ ਪਰ ਸਾਧੂ ਅੰਜਲੀ ਪੁਣ ਵੱਡਾ ਹੈ ਕਰਜਨ ਡੌਤ ਪੁਣ ਵੱਡਾ ਹੈ ਰਹਾਉ ਸਾਕਤ ਹਰ ਸਾਧ ਨਾ ਜਾਣਿਆ ਤਿਨ ਅੰਤਰ ਹਉ ਮੈਂ ਕੰਡਾ ਹੈ ਜਿਉ ਜਿਉ ਚਲੈ ਚੁਬੈ ਦੁਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਅਰਜਨ ਹਰ ਹਰ ਨਾਮ ਸੁਮਾਣੇ ਦੁਖ ਜਨਮ ਮਰਨ ਬਹੁ ਖੰਡਾ ਹੈ ਅਵਨਾ ਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਖ ਖੰਡਿਆ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਤ ਰਾਤ ਵਡਾ ਹੈ ਗੁਰੂ ਨਾਨਕ ਨਾਮ ਦਾ ਟੇਕੈ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾਟ ਚਲੋ ਹਰ ਲਾਹਾ ਗੇ ਬਸੰਤ ਸੁਹੇਲਾ ਆਉਤ ਗਟੈ ਦਿਨ ਸਰੈ ਨਾਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਹੋਇਓ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆ ਵੇ ਇਹੋ ਰਸਕਤ ਕਥਾ ਤਿਨ ਜਾਣੀ ਜਾਂ ਕੋ ਆਏ ਸੋਏ ਬਿਹਾ ਜੋ ਗੁਰਤੇ ਮਨੇ ਬਸੇਰਾ ਨਿਜ ਕਰ ਮੈਲ ਪਉ ਸੁਖ ਸਹਿ ਜੇ ਬੋਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੁਕ ਕਰ

ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜੁਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਏ ਸਹਾਏ ਦਸਾਂ ਪਾਤਸ਼ਾਹ ਦੀ ਆਤਮਕ ਜੋਤ ਜਾਗਤੀ ਜੋਤ ਚੌਰ ਤਖਤ ਦੇ ਮਾਲਿਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਹੇ ਨਿਮਾਣੀਆਂ ਦੇ ਮਾਣ ਨਿਤਾਣੀਆਂ ਦੇ ਤਾਣ ਨਿਓਟੀਆਂ ਦੀ ਓਟ ਨੀ ਆਸਰਿਆਂ ਦੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋਤ ਆਪ ਜੀ ਦੇ ਚਰਨਾਂ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਸਤਿਗੁਰੂ ਜੀ ਆਪ ਜੀ ਨੇ ਪਾਰ ਬਖਸ਼ਿਸ਼ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਉਪਦੇਸ਼ ਬਖਸ਼ਣ ਸਤਿਗੁਰੂ ਜੀ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ਾਮਾਂ ਦੇ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਕੀਤੀ ਗਈ ਹੈ ਸੋਹਿਲਾ ਜੀ ਦੇ ਬਾਣੀ ਦੇ ਜਾਪ ਕੀਤੇ ਗਏ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਹੋਇਆਂ ਸੇਵਾ ਕਰਦਿਆਂ ਆਪ ਜੀ ਸੇਵਕਾਂ ਕੋਲੋਂ ਬੇਅੰਤ ਪ੍ਰਕਾਰ ਦੀਆਂ ਤੁੱਟੀਆਂ ਹੋ ਜਾਂਦੀਆਂ ਹਨ ਸਤਿਗੁਰੂ ਜੀ ਆਪ ਆਪਣੇ ਅਣਜਾਣ ਬੱਚੇ ਸੁਣ ਕੇ ਖਿਮਾ ਕਰਨਾ ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥਾ ਬਖਸ਼ਣੀ ਆਪ ਜੀ ਦੇ ਭਾਣੇ ਦੇ ਅੰਦਰ ਚਾਰ ਪਹਿਰ ਦਾ ਦਿਨ ਸੁੱਖਾਂ ਨਾਲ ਬਤੀਤ ਹੋਇਆ ਹੈ ਸਤਿਗੁਰੂ ਜੀ ਚਾਰ ਪਹਿਰ ਦੀ ਰਾਤਰੀ ਆਈ ਹੈ ਸੁੱਖਾਂ ਨਾਲ ਬਤੀਤ ਕਰਾਉਣੀ ਅੰਮ੍ਰਿਤ ਵੇਲੇ ਦੇ ਜਾਗਣੇ ਇਸ਼ਨਾਨ ਨਿਤਨੇ ਬਖਸ਼ਣੇ ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਸੁਗਾਸਨਾ ਲਈ ਸੱਚਖੰਡ ਸ੍ਰੀ ਹਰਿਮੰਦਰ ਵਿੱਚ ਲਿਜਾਣ ਲੱਗੇ ਨੇ ਸਤਿਗੁਰੂ ਜੀ ਰਸਤੇ ਵਿੱਚ ਵਾਧ ਘਾਟ ਤੋਂ ਬਚਾ ਕੇ ਰੱਖਣਾ ਆਪਣੀ ਸੇਵਾ ਆਪ ਲੈਣੀ ਫਿਰ ਅੰਮ੍ਰਿਤ ਵੇਲੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਇਸ ਵੇਲੇ ਆਪ ਜੀ ਦੀ ਸੇਵਾ ਵਿੱਚ ਸਿੱਖ ਸੰਗਤਾਂ ਤੇ ਸੇਵਾਦਾਰ ਹਾਜ਼ਰ ਹਨ ਸਤਿਗੁਰੂ ਜੀ ਆਪ ਚਾਲੇ ਪਾਉਣ ਦੀ ਕਿਰਪਾਲਤਾ ਕਰੋ ਜੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ

0: ਉਹਦਾ ਆਪਣ ਤੁਸੀਂ ਜਾ ਕੇ ਨਾ ਜਾ ਕੇ ਜਾਣਾ ਪਵੇ।
1: ਅੱਛਾ

ਸਿੱਧੇ ਪੇਸ਼ ਹੋ ਗਏ ਮੈਂ ਹਾਂ, ਫਿਰ ਫੇਰ ਨੇ ਕਿਸੇ ਨੂੰ ਪੇਸ਼ ਨਹੀਂ ਹੋਣਾ, ਇਹ ਥੋੜ੍ਹੀ ਗੱਲ ਹੈ ਪਰ ਕਹਿ ਕੇ ਨਾ ਕਰ ਸਕਦੇ ਉਹਨਾਂ ਦੀ ਮਰਜ਼ੀ ਆ।

ਵਾਹਿਗੁਰੂ ਜੀ ਕੀ ਫਤਿਹ। ਜੈ ਤਸਰੀ ਮਹੱਲਾ ਪੰਜਵਾਂ, ਘਰ ਤੀਜਾ ਇੱਕ ਓੰਕਾਰ। ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ, ਈਹਾ ਜਗ ਮੀਤ ਜਿਸ ਹੋਏ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਜੇਠ ਜੋੜਨ ਦਾ ਲੋੜੀ ਐ,

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਵੇਲੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦੇ ਵਿੱਚ ਬੈਠ ਕਰਕੇ ਗੁਰਮੰਤਰ ਦੇ ਜਾਪ ਕੀਤੇ। ਆਪ ਸਾਰੀ ਹੀ ਸੰਗਤ ਧੰਨਤਾ ਦੇ ਯੋਗ ਹੋ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਜੇਠ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਹੈ। ਸਤਿਗੁਰੂ ਜੀ ਰਹਿਮਤ ਕਾਰਨ ਇਹ ਜੇਠ ਦਾ ਮਹੀਨਾ ਜੋ ਆਰੰਭ ਹੋਇਆ ਹੈ, ਸਤਿਗੁਰੂ ਜੀ ਆਪਣੇ ਸੇਵਾ ਸਿਮਰਨ ਅਤੇ ਸ਼ੁਭ ਕਿਰਤ ਦੇ ਵਿੱਚ ਲੱਗਦਿਆਂ ਸੁੱਖ ਦੇ ਨਾਲ ਬਤੀਤ ਹੋਵੇ। ਸਾਰੇ ਹੀ ਪਰਿਵਾਰਾਂ ਦੇ ਵਿੱਚ ਸਤਿਗੁਰੂ ਜੀ ਸੁੱਖ ਸ਼ਾਂਤੀ ਵਰਤਾਉਣ, ਆਪਣੇ ਚਰਨ ਕਮਲਾਂ ਦੇ ਨਾਲ ਜੋੜ ਕੇ ਇਹ ਜੀਵਨ ਸਫਲ ਬਣਾਉਣ। ਅੱਜ ਜੋ ਸਤਿਗੁਰੂ ਜੀ ਨੇ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਜੋ ਹੁਕਮਨਾਮੇ ਸਾਨੂੰ ਬਖਸ਼ਿਸ਼ ਕੀਤੇ ਨੇ, ਉਹ ਰਾਗ ਜੈਤ ਸਰੀ ਦੇ ਵਿੱਚ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 700 ਦੇ ਉੱਤੇ ਸੁਭਾਏਮਾਨ ਹੈ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਹੁਕਮਾਂ ਅਨੁਸਾਰ ਸਾਨੂੰ ਜੀਵਨ ਦੀ ਜਾਂਚ ਬਖਸ਼ਿਸ਼ ਕਰਨ ਔਰ ਇਹ ਲੋਕ ਸੁਖੀ ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਹੁਣ ਸਮਾਂ ਹੋਇਆ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਾਰੰਭ ਹੋਣਗੇ, ਉਸ ਤੋਂ ਉਪਰੰਤ ਨਿਤਨੇਮ ਦੀਆਂ ਪੰਜ ਬਾਣੀਆਂ ਦੇ ਜਾਪ ਹੋਣਗੇ। ਸਤਿਗੁਰੂ ਜੀ ਰਹਿਮਤ ਕਰਨ, ਸਭਨਾਂ ਨੂੰ ਇਕਾਗਰਤਾ ਦਾ ਦਾਨ ਬਖਸ਼ਦੇ ਹੋਏ ਸ਼ੁੱਧ ਬਾਣੀ ਪੜਨ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੋ ਫਲ ਫਲਾ। ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ। ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ। ਬ੍ਰਹਮ ਗਿਆਨੀ ਕਹਿ ਨਾਮ ਆਧਾਰ, ਬ੍ਰਹਮ ਗਿਆਨੀ ਕਹਿ ਨਾਮ ਪਰਿਵਾਰ। ਬ੍ਰਹਮ ਗਿਆਨੀ ਸਦਾ ਸਾਧ ਜਾਗਤ, ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ। ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼। ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਕਹਿ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ। ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ। ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈ ਹੈ, ਬ੍ਰਹਮ ਗਿਆਨੀ ਕੋ ਬਲ ਬਲ ਜਾਈ ਹੈ। ਬ੍ਰਹਮ ਗਿਆਨੀ ਕਉ ਖੋਜੈ ਮਹੇਸੁਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸੁਰ। ਬ੍ਰਹਮ ਗਿਆਨੀ ਕੀ ਕੀਮਤ ਨਾਹੀ, ਬ੍ਰਹਮ ਗਿਆਨੀ ਕਹਿ ਸਗਲ ਮਨ ਮਾਹੇ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਿਆਖਿਅਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ, ਬ੍ਰਹਮ ਗਿਆਨੀ ਕੀ ਗਾਤ। ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ। ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ। ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ, ਬ੍ਰਹਮ ਗਿਆਨੀ ਬਣੀ ਨਾਨਕ। ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਉਰਧਾਰੈ ਜੋ ਅੰਤਰ ਨਾਮ। ਸਰਬ ਮੈਂ ਭੇਖੈ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰੈ। ਨਾਨਕ ਉਹ ਅਪਰਸ ਸਗਲ ਨਿਸਤਾਰੈ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ। ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰਤ੍ਰੈ ਰੂਪ ਨਾ ਭੇਖੈ ਨੇਤਰ। ਸਾਧ ਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਸਭ ਤੇ ਜਾਣੈ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੈ। ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੋਕ ਤੇ ਰਹਿਤ। ਨਾਨਕ ਕੋਟ ਮਧੇ ਕੋ ਐਸਾ ਅਪਰਸ, ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ। ਬਿਸ਼ਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੇ ਨਹਿ ਕਰਮ। ਤਿਸ ਬੈਸ਼ਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨੇ ਬਾਛੈ। ਕੇਵਲ ਭਗਤ ਕੀਰਤਨ ਸੰਗ ਰਾਚੈ, ਮੰਤਨ ਅੰਤਰ ਸਿਮਰਨ ਗੋਪਾਲ। ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜੈ ਅਵਰਾ ਨਾਮ ਜਪਾਵੈ। ਨਾਨਕ ਉਹ ਵੈਸ਼ਨੋ ਪਰਮ ਗਤ ਪਾਵੈ, ਭਗਵਤੀ ਭਗਵੰਤ ਭਗਤ ਕਾ ਰੰਗ। ਸਗਲ ਤਿਆਗੈ ਦੁਸ਼ਟ ਕਾ ਸੰਗ, ਮੰਤੇ ਬਿਨਸੈ ਸਗਲਾ ਭਰਮ। ਕਰ ਪੂਜੈ ਸਗਲ ਪਾਰ ਬ੍ਰਹਮ, ਸਾਧ ਸੰਗ ਪਾਪਾ ਮਲ ਖੋਵੈ। ਤਿਸ ਭਗਵਤੀ ਕੀ ਮਤ ਉਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤ ਨੀਤ। ਮਨ ਤਨ ਅਰਪੈ ਬਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ। ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ, ਸੋ ਪੰਡਿਤ ਜੋ ਮਨ ਪ੍ਰਬੁੱਧੈ। ਰਾਮ ਨਾਮ ਆਤਮ ਮੈਂ ਸੋਧੈ, ਰਾਮ ਨਾਮ ਸਾਰ ਰਸ ਪੀਵੈ। ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ। ਸੋ ਪੰਡਿਤ ਫਿਰ ਜੋਨ ਨਾ ਆਵੈ, ਵੇਦ ਪੁਰਾਣ ਸਿਮਰਤ ਬੂਝੈ ਮੂਲ। ਸੁਖਮ ਮੈਂ ਜਾਣੈ ਅਸਥੂਲ, ਚਹੁ ਵਰਨਾ ਕੋ ਦੇ ਉਪਦੇਸ਼। ਨਾਨਕ ਉਸ ਪੰਡਿਤ ਕਉ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ। ਚਹੁ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਏ। ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਧਾਰੈ। ਪਸ਼ ਪ੍ਰੇਤ ਮੁਗਦ ਪਾਥਰ ਕੋ ਤਾਰੈ, ਸਰਬ ਰੋਗ ਕਾ ਔਖਤ ਨਾਮ। ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਐ ਧਰਮ। ਨਾਨਕ ਤਿਸ ਮੇਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ। ਤਿਸ ਕਾ ਨਾਮ ਸਤ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ। ਦਾਸ ਦਸੰਤਨ ਪਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ। ਸੋ ਦਾਸ ਦਰਗਹਿ ਪਰਵਾਨ, ਆਪਣੇ ਦਾਸ ਕਉ ਆਪ ਕਿਰਪਾ ਕਰੈ। ਤਿਸ ਦਾਸ ਕਉ ਸਭ ਸੋਜੀ ਪਰੈ, ਸਗਲ ਸੰਗ ਆਤਮ ਉਦਾਸ। ਐਸੀ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ। ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ। ਸਦਾ ਆਨੰਦ ਤਹਿ ਨਹੀਂ ਬਿਯੋਗ, ਤੈਸਾ ਸੁਵਰਨ ਤੈਸੀ ਉਸ ਮਾਟੀ। ਤੈਸਾ ਅੰਮ੍ਰਿਤ ਤੈਸੀ ਵੇਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ। ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਪਾਰ ਬ੍ਰਹਮ ਕੇ ਸਗਲੇ ਠਾਉ, ਜਿਤ

ਚਿਤ ਘਰ ਰਾਖੈ ਤੈ ਸਾ ਤਿਨ ਨਾਉ, ਆਪੇ ਕਰਨ ਕਰਾਵਣ ਜੋਗ, ਪ੍ਰਭ ਭਾਵੈ ਸੋਈ ਫੁਨ ਹੋਗ। ਪਸਰਿਓ ਆਪ ਹੋਏ ਆਨਤ ਤਰੰਗ, ਲਖੀ ਨ ਜਾਹੇ ਪਾਰ ਬ੍ਰਹਮ ਕੇ ਰੰਗ। ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਭਿਨਾਸ, ਸਦਾ ਸਦਾ ਸਦਾ ਦਇਆਲ, ਸਿਮਰ ਸਿਮਰ ਨਾਨਕ ਭਏ ਨਿਹਾਲ। ਸਲੋਕ ਉਸਤਤ ਕਰੇ ਅਨੇਕ ਜਨ, ਅੰਤਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁਵਿਦ ਅਨਕ ਪ੍ਰਕਾਰ। ਅਸ਼ਟਪਦੀ ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਾਨ ਭ੍ਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸਰ ਹੋਤੇ, ਕਈ ਕੋਟ ਆਤਮ ਧਿਆਨ ਧਾਰੈ, ਕਈ ਕੋਟ ਕਬ ਕਾਬ ਵਿਚਾਰੈ, ਕਈ ਕੋਟ ਨਵ ਤਨ ਨਾਮ ਧਿਆ ਵਹਿ, ਨਾਨਕ ਕਰਤੇ ਕਾ ਅੰਤ ਨਾ ਪਾ ਵਹਿ। ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗ ਆਤਮ ਨਿਕੋਰ, ਕਈ ਕੋਟ ਪਰ ਦਰਬ ਖੋਹਿਰੈ, ਕਈ ਕੋਟ ਪਰ ਦੁਖ ਨਾ ਕਰੈ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾ ਵਹੋ ਤਿਤ ਤਿਤ ਲਗਨਾ, ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖਿਅਤਰ, ਕਈ ਕੋਟ ਦੇਵਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣੇ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸ ਤਾਰੈ, ਕਈ ਕੋਟ ਰਾਜਸ ਤਾਮਸ ਸਾਤਕ, ਕਈ ਕੋਟ ਬੇਦ ਪੁਰਾਣ ਸਿਮਰਤ ਅਰਸਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸੁਵਰਨ ਥੀਵੇ, ਕਈ ਕੋਟ ਜਖ ਕਿਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮੈ ਜੀਵੈ ਮਰੈ, ਕਈ ਕੋਟ ਬਹੁਜੋ ਨੀ ਫਿਰੈ, ਕਈ ਕੋਟ ਬੈਠਤ ਹੀ ਖਾਹੇ, ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹਿ ਜਹਿ ਭਾਣਾ ਤਹਿ ਤਹਿ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹਾਥੇ। ਕਈ ਕੋਟ ਭਏ ਬੈਰਾਗੀ, ਰਾਮ ਨਾਮ ਸੰਗ ਤਿਨ ਲਿਵ ਲਾਗੀ, ਕਈ ਕੋਟ ਪ੍ਰਭ ਕਉ ਖੋਜੰਤੇ, ਆਤਮ ਮੈਂ ਪਾਰ ਬ੍ਰਹਮ ਲਹੰਤੇ, ਕਈ ਕੋਟ ਦਰਸ਼ਨ ਪ੍ਰਭ ਪਿਆਸ, ਤਿਨ ਕੋ ਮਿਲਿਓ ਪ੍ਰਭ ਅਬਿਨਾਸ, ਕਈ ਕੋਟ ਮੰਗੈ ਸਤ ਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕਉ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ। ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ਼ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕੀਨੋ ਬਿਸਥਾਰ, ਕਈ ਬਾਰ ਪਸਰਿਓ ਪਸਾਰ, ਸਦਾ ਸਦਾ ਇਕ ਇਕ ਅੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ। ਕਈ ਕੋਟ ਪਾਰ ਬ੍ਰਹਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ, ਆਪੋ ਨੇ ਜਨ ਕਉ ਸਾ ਸਾ ਸੁਮਾਰੇ, ਨਾਨਕ ਓਏ ਪਰਮੇਸ਼ੁਰ ਕੇ ਪਿਆਰੇ। ਸਲੋਕ ਕਰਨ ਕਾਰਣ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਣ ਹੈ ਜਲ ਥਲ ਮਹੀਲ ਸੋਏ। ਅਸ਼ਟਪਦੀ ਕਾਰਨ ਕਰਾਵਨ ਕਰਨੈ ਜੋਗ, ਜੋ ਤਿਸ ਭਾਵੈ ਸੋਈ ਹੋਗ, ਖਿਨ ਮੈਂ ਥਾਪ ਉਥਾਪਨ ਹਾਰਾ, ਅੰਤ ਨਹੀਂ ਕਿਛ ਪਾਰਾ ਵਾਰਾ, ਹੁਕਮੇ ਧਾਰ ਅਧਾਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ, ਹੁਕਮੇ ਊਚ ਨੀਚ ਵਿਵਹਾਰ, ਹੁਕਮੇ ਅਨਕ ਰੰਗ ਪ੍ਰਕਾਰ, ਕਰ ਕਰ ਦੇਖੈ ਆਪਣੀ ਵਡਿਆਈ, ਨਾਨਕ ਸਭ ਮਹਿ ਰਹਿਆ ਸਮਾਈ। ਪ੍ਰਭ ਭਾਵੈ ਮਨੁੱਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵੈ, ਪ੍ਰਭ ਭਾਵੈ ਬਿਨ ਸਵਾਸ ਤੇ ਰਾਖੈ, ਪ੍ਰਭ ਭਾਵੈ ਤਾਂ ਹਰ ਗੁਣ ਭਾਖੈ, ਪ੍ਰਭ ਭਾਵੈ ਤਾਂ ਪਤਤ ਉਧਾਰੈ, ਆਪ ਕਰੈ ਆਪਨ ਵਿਚਾਰੈ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰਨਾਵੈ, ਕਹੋ ਮਾਨੁਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ,
ਅਨ ਜਾਨਤ ਬਿਖਿਆ ਮੈਂ ਰਚੈ ਜੇ ਜਾਨਤ ਆਪਣ ਆਪ ਬਚੈ ਭਰਮੇ ਭੂਲਾ ਦਹਿ ਦਿਸ ਧਾਵੈ ਨਿਮਖ ਮਾਹੇ ਚਾਰ ਕੁੰਟ ਫਿਰੇ ਆਵੈ ਕਰ ਕਿਰਪਾ ਜਿਸੇ ਆਪਣੀ ਭਗਤ ਤੇ ਨਾਨਕ ਤੇ ਜਾਨ ਨਾਮ ਮਿਲੇ ਖਿਨ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਿਸ ਪ੍ਰਗਟ ਆਵੈ ਜਾ ਕਉ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਨੈ ਜਗਦੀਸ ਜਿਉ ਪਿੰਡ ਸਭ ਤਿਸ ਕੀ ਰਾਸ ਘਾਟ ਘਾਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਰਬ ਕੋ ਨਾਥ ਆਗਿਆਕਾਰੀ ਬਪੁਰਾ ਜੀਓ ਜੋ ਤਿਸ ਭਾਵੈ ਸੋਈ ਫੋਨ ਥੀਓ ਕਬਹੂ ਊਚ ਨੀਚ ਮੈਂ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਬਿਵਹਾਰ ਕਬਹੂ ਉਬ ਆਕਾਸ ਪਿਆਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ ਕਬਹੂ ਨਿਰਤ ਕਰੇ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ ਕਬਹੂ ਮਹਾਂਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋਤਰਵਾਲ ਕਬਹੂ ਹੋਏ ਬਹਿ ਬਡ ਰਾਜਾ ਕਬਹੂ ਪੇਖਾਰੀ ਨੀਚ ਕਾ ਸਾਜਾ ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜਿਉਂ ਪ੍ਰਭ ਰਾਖੈ ਤਿਵਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੈ ਧਿਆਨ ਕਬਹੂ ਤਟ ਤੀਰਥ ਇਸਨਾਨ ਕਬਹੂ ਸਿੱਧ ਸਾਧਿਕ ਮੁਖ ਗਿਆਨ ਕਬਹੂ ਕੀਟ ਹਸਤ ਪਤੰਗ ਹੋਏ ਜੀਆ ਅਨੇਕ ਜੋਨ ਭਰਮੈ ਭਰਮੀਆ ਨਾਨਾ ਰੂਪ ਜਿਉਂ ਸਵੰਗੀ ਦਿਖਾਵੈ ਜਿਉਂ ਪ੍ਰਭ ਭਾਵੈ ਤਿਵੈ ਨਚਾਵੈ ਜਿਉ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬਹੂ ਸਾਧ ਸੰਗਤ ਇਹੋ ਪਾਵੈ ਉਸ ਅਸਥਾਨ ਤੇ ਬਾਹੁਰ ਨ ਆਵੈ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਿਨਾਸ਼ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੈ ਪਾਰ ਬ੍ਰਹਮ ਕੈ ਸੰਗ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨ ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਾਧ ਕੁਰਬਾਨ ਸਲੋਕ ਸੁਖੀ ਬਸੈ ਮਸਕੀਨੀਆ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਾਤੀ ਹੋਵਤ ਸਵਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾਕਾ ਜੰਤ ਆਪਸ ਕੋ ਕਰਮਵੰਤ ਕਹਾਵੈ ਜਨਮ ਮਰੈ ਬਹੁ ਜੋਨ ਪਰਮਾਵੈ ਧਨ ਭੂਮਿਕਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ ਧਨਵੰਤਾ ਹੋਏ ਕਿਆ ਕਰ ਗਰਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨ ਜਾਵੈ ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰ ਤਾਂ ਕਾ ਹੋਏ ਬਿਨਾਸ਼ ਸਭ ਤੇ ਆਪ ਜਾਣੈ ਬਲਵੰਤ ਖਿਨਮੈ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਅਹੰਕਾਰੀ ਧਰਮ ਰਾਏ ਕਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ ਸੋ ਜਾਨ ਨਾਨਕ ਦਰਗਹਿ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸ੍ਰਮ ਪਾਵੈ ਸਗਲੇ ਬਿਰ ਥਾਰੇ ਅਨਕ ਤਪਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦ੍ਰਵੈ ਹਰ ਦਰ ਕਹੈ ਕਹੁ ਕੈਸੇ ਕਵੈ ਆਪਸ ਕਹੁ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਸ਼ ਹੋਏ ਤਬ ਏ ਸੁਖੋ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰਤਾ ਜਬ ਧਾਰੈ ਕੋ ਬੈਰੀ ਮੀਤ ਤਬ ਲਗ ਨਿਹਚਲ ਨਾਹੀ ਜੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੁਟੈ ਗੁਰਪ੍ਰਸਾਦ ਨਾਨਕ ਹਉ ਛੂਟੈ ਸਹਿਸ ਖਟੇ ਲੱਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਬਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਾਪ ਖਾਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਖਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੇ ਹਾਰ ਇਸਕੇ ਹਾਥ ਕਹਾ ਵਿਚਾਰ
जैसी दृष्ट करे तैसा होए, आपे आप आप प्रभ सोए, जो कछ कीनो सो अपने रंग, सब ते दूर सब हूं कै संग, बूझै देखै करै बबेक, आपे एक आपे अनेक, मरै न बिनसै आवे न जाए, नानक साध ही रहया समाए, आप उपदेसै समझै आप, आपे रचिया सब कै साथ, आप कीनो आपन बिसथार, सब काश उसका उकरने हार, उसते भिन्न कहो किश होए, थान तनंतर एक सोए, आपुने चलित आप करने हार, कौतक करै रंग अपार, मन मह आप मन अपने माहे, नानक कीमत कह न जाए, सत सत सत प्रभ स्वामी गुरु प्रसाद, किनै वख्यानी सच सच सच सब कीना, कोट मधे किनै बिरलै चीना, भला भला भला तेरा रूप, अत सुंदर अपार अनूप, निर्मल निर्मल निर्मल तेरी बाणी, घट घट सुनी सरवन बख्याणी, पवित्र पवित्र पवित्र पुनीत, नाम जपै नानक मन प्रीत, सलोक संत सरन जो जन परै, सो जन उदरण हार, संत की निंदा नानका बहुर बहुर अवतार, अष्टपदी संत कै दुखन आर जा कटै, संत कै दुखन जमते नहीं छुटै, संत कै दुखन सुख सब जाए, संत कै दुखन नरक में पाए, संत कै दुखन मत होई मलीन, संत कै दुखन सो बाते हीन, संत के हते कौ रखे न कोए, संत कै दुखन थान भ्रष्ट होए, संत कृपाल कृपा जे करै, नानक संत संग निंदक पी तरै, संत के दुखन ते मुख पवै, संतन कै दुखन काग ज्यों लवै, संतन कै दुखन सर्प जोन पाए, संत कै दुखन त्रिगद जोन किरमाए, संतन कै दुखन तृष्णा में जलै, संत कै दुखन सब को शलै, संत कै दुखन तेज सब जाए, संत कै दुखन नीच नीचाए, संत दुखी का थाउ को नाहे, नानक संत पावै ता ओए की गत पाहे, संत का निंदक महातताई, संत का निंदक खेन टेकन न पाई, संत का निंदक महात्यारा, संत का निंदक परमेश्वर मारा, संत का निंदक राज तेहीन, संत का निंदक दुखियार दीन, संत के निंदक को सर्व रोग, संत के निंदक को सदा बिजोग, संत की निंदा दुख मह दुख, नानक संत पावै ता उसका पी होए मोख, संत का दुखी सदा अपवित, संत का दुखी किसे का नहीं मित, संत के दुखी को डान लागै, संत के दुखी को सब त्यागै, संत का दुखी महा अहंकारी, संत का दुखी सदा बिकारी, संत का दुखी जन मै मरै, संत की दुख न सुख ते तरै, संत के दुखी को नाही ठाओ, नानक संत पावै तां लै मिलाए, संत का दुखी अध बीच ते टूटै, संत का दुखी कितै काज ना पहुँचै, संत के दुखी को ध्यान परमाइयै, संत का दुखी उजड़ पाइयै, संत का दुखी अंतर ते थोथा, ज्यों सास बिना मृतक की लोथा, संत के दुखी की जड़ किश नाहे, आपन बीज आपे ही खाहे, संत के दुखी कौ अवर न रखन हार, नानक संत पावै तां लै उबार, संत का दुखी इउं बिल लाए, ज्यों जल बिहून मछली तड़फड़ाए, संत का दुखी भूखा नहीं राजै, ज्यों पावक ईधन नहीं त्रापै, संत का दुखी छुटै अकेला, ज्यों बुआड़ ते लखेत माहे दुहेला, संत का दुखी धर्म ते रहत, संत का दुखी साध मिथ्या कहत, किरत निंदक का तुर ही पाया, नानक जो तिस पावै सोई थिया, संत का दुखी बिगड़ रूप होए जाए, संत के दुखी को दरगाह मिले सजाए, संत का दुखी सदा सहकाइए, संत का दुखी ना मरै ना जीवाइए, संत के दुखी की पूजै ना आसा, संत का दुखी उठ चले निराशा, संत के दुख न त्रष्टै कोए, जैसा पावै तैसा कोई होए, पया किरत न मेटै कोए, नानक जानै सच्चा सोए, सब घाट तिस क्यों करने हार, सदा सदा तिसको नमस्कार, प्रभ की उस्तत करहो दिन रात, तिसे त्यावो सास की रास,
सब काश वरतै तिसका किया जैसा करे तैसा को थिया अपना खेल आप करने हार दूसर कौन कहे विचार जिसनो कृपा करै तिस आपन नाम दे बड़भागी नानक जन से सलोक तजो सियानप सुरजनो सिमरो हर हर राय एक आस हर मन रखो नानक दुख भरम पौ जाए अष्टपति मानुख की टेक ब्रथी सब जान देवन को एक है भगवान जिसके दिए रहे अघाए बहुर न तृष्णा लग आए महाराज रख एक आप मानुख कह किशना ही हाथ तिसका हुक्म बूझ सुख होए तिसका नाम रख कंठ परोए सिमर सिमर सिमर प्रभ सोए नानक बिघन न लागे कोए उस्तत मन मैं कर निरंकार कर मन मेरे सत व्यवहार निर्मल रसना अमृत पियो सदा सुहेला कर लेह जियो ननो पेख ठाकुर का रंग साध संग बिन सह सब संग चरण चलो मार्ग गोबिंद मिटै पाप जपिया हर बिंद कर हर कर्म श्रवण हर कथा हर दरगह नानक उजल मथा बट भागी ते जान जग माहे सदा सदा हर के गुण गाहे राम नाम जो करह विचार से तनवंत गनी संसार मन तान मुख बोलै हर मुखी सदा सदा जानो ते सुखी एको एको एक पछान एत ओत कियो सो जी जान नाम संग जिसका मन मानिया नानक तिन है निरंजन जानिया गुरप्रसाद अपन आप सुजै तिसकी जानो तृष्णा बुझै साध संग हर हर जस कहत सर्व रोग त्यो हर जन रहत आन दिन कीर्तन केवल बख्यान ग्रस्त मैं सोई निर्बान एक ऊपर जिस जन की आसा तिसकी कटिए जम की फासा पार ब्रह्म की जिस मन भूख नानक ते सहै न लागै दुख जिस कौ हर प्रभ मन चेत आवै सो संत सुहेला नहीं डुलावै जिस प्रभ अपना कृपा करै सो सेवक कहो किस ते डरै जैसा सा तैसा दृष्टाया अपने कार्य में आप समाया सोदत सोदत सोदत सीजिया गुरु प्रसाद तत सब बूजिया जब देखाओ तब सब किश मूल नानक सो सूखम सोई असथूल नह किश जन्म नह किश मर आपन चले तो आप ही करे आवन जावन दृष्ट अन दृष्ट आज्ञाकारी धारी सब श्रेष्ठ आपे आप सगल मह आप अनेक जुगत राज थाप उथाप अविनाशी नाही किश खंड धारण धार रहो ब्रह्मांड अलख अपेव पुरख प्रताप आप जपाए ता नानक जाप जिन प्रभ जाता सुसु बावंत सगल संसार उदरै तिन मंत प्रभ के सेवक सगल उधारन प्रभ के सेवक दुख बिसारन आपे मेलै कृपाल गुरु का शब्द जप भए निहाल उनकी सेवा सोई लागै जिसनु कृपा करै बड भागै नाम जपत पावै बिश्राम नानक तिन पुरख कौ उत्तम करमान जो किश करै सो प्रभ कै रंग सदा सदा वसै हर संग सह सुभाए हुवै सो होए करणे हार पछाणै सोए प्रभ का किया जन मीठ लगाना जैसा सा तैसा दृष्टाना जिस ते उपजे तिस माहे समाए ओए सुख निधान उन्हों बन आए आपस को आप दीनो मान नानक प्रभ जान एको जान सलोक सर्व कला भरपूर प्रभ बिरथा जन नहार जाके सिमरन उदरी है नानक तिस बलहार अष्टपदी टूटी गांडन हार गोपाल सर्ब जिया आपे प्रतपाल सगल की चिंता जिस मन माहे तिस ते बिरथा कोई नाहे रे मन मेरे सदा हर जाप अभिनाशी प्रभ आपे आप आपन किया कछु न होए जे सौ प्राणे लोचै कोए तिस बिन नाही तेरे किश काम गत नानक जप एक हर नाम रूपवंत होए नाही मोह है प्रभ की ज्योत सगल घट सो है तनवंता होए कर क्या को गर्भै जन सब किश तिसका दिया दरबै अत सूरा जे को कहावै प्रभ की कला बिना कहता होवै जे को होए बहे दातार तिस देन हर जाने गवार जिस गुर प्रसाद टूटे हो रोग नानक सो जान सदा अरोग ज्यो मंदर को थम मैं थम मन त्यों गुर का शब्द मन अस थम मन ज्यो पाखाण नाव चढ़ तरै प्राणी गुर चरण लागत ने सो तरै
ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰੂ ਦਰਸ਼ਨ ਦੇਖ ਮਨ ਹੋਏ ਵਿਗਾਸ, ਜਿਉ ਮਹਾਂ ਉਦਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲੇ ਜੋਤ ਪ੍ਰਗਟਾਵੈ, ਤਿਨ ਸੰਤਨ ਕੀ ਬਾਸ਼ੋ ਧੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਤੂੰ ਤੇ ਸਹਿਚੇ ਤਾਰ, ਜੋ ਕਾਸ਼ੋ ਕਰੈ ਸੋਈ ਸੁਖ, ਮਾਨ ਭੂਲਾ ਕਾਹੇ ਫਿਰੈ ਅਜਾਨ, ਕੌਣ ਬਸਤ ਆਈ ਤੇਰਾ ਸੰਗ, ਲਪਟ ਰਹੇ ਓ ਰਸ ਲੋਭੀ ਪਤੰਗ, ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਤ ਸੇਤੀ ਘਰ ਜਾਹੇ, ਜਿਸ ਵੱਖਰ ਕਹੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ, ਤਜ ਅਭਿਮਾਨ ਨੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ, ਇਹੋ ਵਾਪਾਰ ਵਿਰਲਾ ਵਾਪਾਰ, ਨਾਨਕ ਤਾਕੈ ਸਦ ਬਲਹਾਰੈ, ਚਰਨ ਸਾਧ ਕੇ ਧੋਏ ਧੋਏ ਪੀਓ, ਅਰਪ ਸਾਧ ਕਹੋ ਆਪਣਾ ਜੀਓ, ਸਾਧ ਕੀ ਧੂਰ ਕਰਹੋ ਇਸ਼ਨਾਨ, ਸਾਧ ਉਪਰ ਜਾਈਏ ਕੁਰਬਾਨ, ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ, ਅਨਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ, ਓਟ ਗਹੀ ਸੰਤੈ ਦਰ ਆਇਆ, ਸਰਬ ਸੂਖ ਨਾਨਕ ਤੇ ਪਾਇਆ, ਮੇਰੇ ਤੱਕ ਕਉ ਜੀ ਵੱਲ ਨਹਾਰ, ਭੁੱਖੇ ਕਉ ਦੇਵਤ ਆਧਾਰ, ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ, ਸਭ ਕੇਸ਼ ਤਿਸ ਕਾ ਉਹ ਕਰਨੈ ਜੋਗ, ਤਿਸ ਬਿਨ ਦੂਸਰ ਹੋਆ ਨਾ ਹੋਗ, ਜਪ ਜਾਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਾਨ ਨਿਰਮਲ ਥੀਆ, ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ, ਭਗਤ ਭਗਤ ਸੁਣੀਐ ਤੇ ਹੋਲੋਏ, ਜਾ ਕੈ ਹਿਰਦੈ ਏਕੋ ਹੋਏ, ਸੱਚ ਕਰਣੀ ਸੱਚ ਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਸੱਚ ਵਰਤੈ ਸਾਚਾ ਪਾਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਨਾਨਕ ਸੋ ਜਾਨ ਸੱਚ ਸਮਾਤਾ, ਸਲੋਕ ਰੂਪ ਨ ਰੇਖ ਨ ਰੰਗ ਕੇਸ਼, ਤ੍ਰਹਿ ਗੁਣ ਤੇ ਪ੍ਰਭ ਭਿੰਨ, ਤਿਸੈ ਬੁਝਾਏ ਨਾਨਕਾ ਜਿਸ ਹੋ ਵੈਸੋ ਪ੍ਰਸੰਨ, ਅਸ਼ਟਪਦੀ ਅਬੇਨਾਸੀ ਪ੍ਰਭ ਮਨ ਮਹਿ ਰਾਖ, ਮਾਨੁਖ ਕੀ ਤੂੰ ਪ੍ਰੀਤ ਤਿਆਗ, ਤਿਸ ਤੇ ਪਰੈ ਨਾਹੀ ਕਿਛੁ ਕੋਇ, ਸਰਬ ਨਿਰੰਤਰ ਏਕੋ ਸੋਇ, ਆਪੇ ਬੀਨਾ ਆਪੇ ਦਾਨਾ, ਗਹਿਰ ਗੰਭੀਰ ਗਹੀਰ ਸੋ ਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ੰਦ, ਸਾਧ ਤੇਰੇ ਕੀ ਚਰਣੀ ਪਾਓ, ਨਾਨਕ ਕਹਿ ਮਨ ਇਹੋ ਅਨਰਾਓ, ਮਨਸਾ ਪੂਰਨ ਸਰਣਾ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਭਰਨ ਜਾਂ ਕਾ ਨੇਤਰ ਫੋਰ, ਤਿਸ ਕਾ ਮੰਤਰ ਨ ਜਾਣੈ ਹੋਰ, ਆਨੰਦ ਰੂਪ ਮੰਗਲ ਸਾਧ ਜਾ ਕੈ, ਸਰਬ ਥੋਕ ਸੁਣੀਐ ਘਰ ਤਾਕੈ, ਰਾਜ ਮਹਿਰਾਜ ਜੋਗ ਮਹਿ ਜੋਗੀ, ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤ ਹੈ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੈ ਸੂਤ, ਸੁਮਤ ਗਿਆਨ ਧਿਆਨ ਜਨ ਦੇ, ਸੁਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਧਿਆ ਵਹਿਸੇ, ਤੇਹੋ ਗੁਣ ਮੈਂ ਜਾ ਕੋ ਭਰਮਾਏ, ਜਨਮ ਮਰੈ ਫਿਰ ਆਵੈ ਜਾਏ, ਊਚ ਨੀਚ ਤਿਸ ਕੇ ਅਸਥਾਨ, ਜੈਸਾ ਜਨਾ ਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇਖ ਕਰੈ ਇਕ ਰੰਗ, ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਅਬਿਨਾਸੀ ਏਕੰਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹੇ ਪੂਰਨ ਸਭ ਠਾਏ, ਨਾਨਾ ਬਿਦ ਕਰ ਬਨਤ ਬਨਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸ ਕੇ ਸਭ ਤਿਸ ਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਬੇਦ ਪੁਰਾਨ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਦਰੇ ਸੁਨ ਸਰਵਨ, ਕਰ ਕਿਰਪਾ ਜਿਸ ਆਪ ਨੇ ਨਾਮ ਲਾਏ, ਨਾਨਕ ਚੌਥੇ ਪਦ ਮਹਿ ਸੋ ਜਾਨ ਗਤ ਪਾਏ, ਰੂਪ ਸਤ ਜਾਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾ ਕੀ ਬਾਣੀ, ਸਤ ਪੁਰਖ ਸਭ ਮਾਹੇ ਸਮਾਣੀ, ਸਤ ਕਰਮ ਜਾ ਕੀ ਰਚਨਾ, ਸਤ ਮੂਲ ਸਤ ਸਤ ਉਤ ਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ,
सत बचन साधु उपदेस सत तेजन जाकै हृदय प्रवेश सत नरत बुझै जे कोई नाम जपत ताकि गत होए आप सत किया सब सत आपे जाने अपनी मित गत जिस की श्रेष्ठ सो करने हार अवर न बूझ करत विचार करते की मित न जाने किया नानक ज्योतिष भावै सो वर्तिया बिसमन बिसम भय बिसमाद जिन बूझिया तिसाया स्वाद प्रभ के रंग राच जन रहे गुर कै बचन पदार्थ लहे ओए दाते दुख काटन हार जाकै संग तरै संसार जन का सेवक सो वड भागी जन कै संग एक लिव लागी गुण गोबिंद कीर्तन जन गावै गुर प्रसाद नानक फल पावै श्लोक आद सच जुगाद साचो है पे साचो नानक होसी पे साचो अष्टपदी चरण सत सत प्रसनहार पूजा सत सत सेवदार दर्शन सत सत पेखनहार नाम सत सत ध्यावन हार आप सत सत सबधारी आपे गुणकारी शब्द सत सत प्रभ बकता सुरत सत सत जस सुनता बुजन हार कौ सत सब होए नानक सत सत प्रभ सोए सत स्वरूप हृदय जिन मान्या करण करावण तिन मूल पछान्या जा कै हृदय विश्वास प्रभ आया तत् ज्ञान तिस मन प्रगटाया भय ते निरपौ होए बसाना जिस ते उपजिया तिस माहे समाना बस्त माहे ले बस्त गडाई ताको भिन न कहना जाई बूजै बूजन हार बबेक नारायण मिले नानक एक ठाकुर का सेवक आज्ञाकारी ठाकुर का सेवक सदा पुजारी ठाकुर के सेवक कै मन प्रतीत ठाकुर के सेवक की निर्मल रीत ठाकुर को सेवक जानै संग प्रभ का सेवक नाम कै रंग सेवक को प्रपालन हारा सेवक की राखै निरंकारा सो सेवक जिस दया प्रभ धारै नानक सो सेवक सा सास सुमारै अपने जन का पर्दा ढाकै अपने सेवक ही सर पर राखै अपने दास को दे वडाई अपने सेवक को नाम जपाई अपने सेवक की आप पात राखै ताकि गत मित कोई ना लाखै प्रभ के सेवक कौ को ना पहुचै प्रभ के सेवक ऊच ते ऊचे जो प्रभ अपनी सेवा लाया नानक सो सेवक दह दिस प्रगटाया निकी कीरी मैं काल राखै भासम करै लश्कर कूट लाखै जिसका शासन काढ़त आप ताको राखत देकर हाथ मानस जतन करत बहु पात तिसके करत बिरथे जात मारे न राखै अवर न कोय सर्व जिया का राखा सोए काहे सोच करे रे प्राणी जप नानक प्रभ अलख विडाणी बारंबार बार प्रभ जपी आय पी अमृत ए मान तन तृपी आय नाम रतन जिन गुरमुख पाया तिस किश अवर नाही दृष्टाया नाम तन नामो रूप रंग नामो सुख हर नाम का संग नाम रस जो जान त्रिप ताने मन तन नामे नाम समाने उठत बैठत सुबत नाम कहो नानक जन कै सद काम बोलो जस जेबा दिन रात प्रभ अपने जन की नी दात करै भगत आत्म कह चाय प्रभ अपने सिउ रह सुमाए जो हुआ होवत सो जाने प्रभ अपने का हुक्म पछानै तिसकी महिमा कौन बखानो तिसका गुण कह एक न जानो आठ पहर प्रभ बसै हजूरे कहो नानक सही जन पूरे मन मेरे तिन की ओट ले मन तन अपना तिन जान दे जिन जन अपना प्रभु पछाता सो जन सर्व थोक का दाता तिसकी शरण सर्व सुख पावै तिसके दरस सब पाप मिटावै अवर स्याण पसगली शाड तिस जन की तू सेवा लाग आवन जान ना होवी तेरा नानक तिस जन के पूजो साध पैरा सलोक सतपुरख जिन जानिया सतगुरु तिसका नाऊ तिसकै संग सिख उदरै नानक हर गुण गाओ अष्टपदी सतगुर सिख की करै प्रतपाल सेवक को गुरु सदा दयाल सिख की गुर दुरमत मल हिरै गुर बचनी हर नाम उचरै सतगुर सिख के बंधन काटै गुर का सिख बिकार ते हटै सतगुर सिख को नाम धन दे गुर का सिख वड भागी हे
ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ। ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹੈ। ਆਪਸ ਕਉ ਕਰ ਕਛੁ ਨਾ ਜਨਾਵੈ, ਹਰਿ ਹਰਿ ਨਾਮ ਹਿਰਦੈ ਸਦ ਧਿਆਵੈ। ਮਨ ਵਿਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ। ਬੀਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ੁਰ ਕੀ ਗਤ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰਿ ਨਾਉ, ਅਨਕ ਬਾਰ ਗੁਰ ਕਉ ਬਲ ਜਾਉ। ਸਰਬ ਨਿਦਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਬ੍ਰਹਮ ਮੈਂ ਜਾਨ, ਜਨ ਮੈਂ ਪਾਰ ਬ੍ਰਹਮ, ਇਕ ਆਪ ਨਹੀਂ ਕਛ ਭਰਮ। ਸਹਿਸ ਸਿਆਣਪ ਲਇਆ ਨਾ ਜਾਈਐ, ਨਾਨਕ ਐਸਾ ਗੁਰ ਵੱਡ ਭਾਗੀ ਪਾਈਐ। ਸਫਲ ਦਰਸ਼ਨ ਪੇਖਤ ਪੁਨੀਤ, ਪਰ ਸਤ ਚਰਨ ਗਤ ਨਿਰਮਲ ਰੀਤ। ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਹ ਗਾਵੇ। ਸੁਨ ਕਰ ਬਚਨ ਕਰਨ ਆਗਾਨੇ, ਮਨ ਸੰਤੋਖ ਆਤਮ ਪਤਿਆਨੇ। ਪੂਰਾ ਗੁਰ ਅਖਿਓ ਜਾ ਕਾ ਮੰਤ੍ਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਗੁਣ ਬੇਅੰਤ ਕੀਮਤ ਨਹੀਂ ਪਾਏ, ਨਾਨਕ ਜਿਸ ਭਾਵੈ ਤਿਸ ਲਏ ਮਿਲਾਏ। ਜਿਹ ਬਾ ਏਕ ਉਸਤਤ ਅਨੇਕ, ਸਤ ਪੁਰਖ ਪੂਰਨ ਬਾਬੇਕ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗਮ ਅਗੋਚਿਰ ਪ੍ਰਭ ਨਿਰਬਾਨੀ। ਨਿਰਾਹਾਰ ਨਿਰਵੈਰ ਸੁਖਦਾਈ, ਤਾ ਕੀ ਕੀਮਤ ਕਿਨੇ ਨਾ ਪਾਈ। ਅਨੇਕ ਭਗਤ ਬੰਧਨ ਨਿਤ ਕਰ ਹੈ, ਚਰਨ ਕਮਲ ਹਿਰਦੈ ਸਿਮਰ ਹੈ। ਸਤਬਲਹਾਰੀ ਸਤਿਗੁਰ ਆਪਣੇ, ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ। ਇਹੋ ਹਰ ਰਸ ਪਾਵੈ ਜਨ ਕੋਏ, ਅੰਮ੍ਰਿਤ ਪੀਵੈ ਅਮਰ ਸੋ ਹੋਏ। ਉਸ ਪੁਰਖ ਕਾ ਨਾਹੀ ਕਦੇ ਬਿਨਾਸ, ਜਾ ਕੈ ਮਨ ਪ੍ਰਗਟੇ ਗੁਣ ਤਾਸ। ਆਠ ਪਹਿਰ ਹਰ ਕਾ ਨਾਮ ਲੇ, ਸੱਚ ਉਪਦੇਸ਼ ਸੇਵਕ ਕਉ ਦੇ। ਮੋਹ ਮਾਇਆ ਕੈ ਸੰਗ ਨਾ ਲੇਪ, ਮਨ ਮਹਿ ਰਾਖੈ ਹਰ ਹਰ ਏਕ। ਅੰਧਕਾਰ ਦੀਪਕ ਪ੍ਰਗਾਸੇ, ਨਾਨਕ ਭਰਮ ਮੋਹ ਦੁਖ ਤਹਿ ਤੇ ਨਾਸੇ। ਤਪਤ ਮਾਹੇ ਠਾਂਡ ਵਰਤਾਈ, ਆਨੰਦ ਭਇਆ ਦੁਖ ਨਾਠੇ ਪਾਈ। ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ। ਭਉ ਚੁਕਾ ਨਿਰਭਉ ਹੋਏ ਬਸੇ, ਸਗਲ ਵਿਆਦ ਮਨ ਤੇ ਖੈ ਨਸੇ। ਜਿਸ ਕਾ ਸਾ ਤਿਨ ਕਿਰਪਾ ਤਾਰੀ, ਸਾਧ ਸੰਗ ਜਪ ਨਾਮ ਮੁਰਾਰੀ। ਥਿਤ ਪਾਈ ਚੁਕੇ ਭ੍ਰਮ ਗਵਨ, ਸੁਨ ਨਾਨਕ ਹਰ ਹਰ ਜਸ ਸ੍ਰਵਨ। ਨਿਰਗੁਣ ਆਪ ਸਰਗੁਣ ਪੀ ਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭ ਆਪ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਆਉ ਓਤ ਪੋਤ ਰਵਿਆ ਰੂਪ ਰੰਗ, ਭੈ ਪ੍ਰਗਾ ਸਾਧਕੈ ਸੰਗ। ਰਚ ਰਚਨਾ ਆਪਣੀ ਕਲ ਧਾਰੀ, ਅਨਕ ਬਾਰ ਨਾਨਕ ਬਲਹਾਰੀ ਸਲੋਕ। ਸਾਥ ਨਾ ਚੱਲੈ ਬਿਨ ਭਜਨ, ਬਿਖਿਆ ਸਗਲੀ ਸ਼ਾਰ। ਹਰ ਹਰ ਨਾਮ ਕਮਾਵਨਾ, ਨਾਨਕ ਇਹੋ ਧਨ ਸਾਰ। ਅਸ਼ਟਪਦੀ ਸੰਤ ਜਿਨਾ ਮਿਲ, ਕਰਹੋ ਵਿਚਾਰ। ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰੋ। ਚਰਨ ਕਮਲ ਰਿਦ ਮੈਂ ਉਰਤਾਰ ਹੋ, ਕਰਨ ਕਾਰਣ ਸੋ ਪ੍ਰਭ ਸਮਰੱਥ। ਦ੍ਰਿੜ ਕਰ ਗਾਹ ਹੋ ਨਾਮ ਹਰ ਵਥ, ਇਹੋ ਧਨ ਸੰਚ ਹੋਵੋ ਭਗਵੰਤ। ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੇ। ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠਤਾ ਵਹਿ। ਸੋ ਧਨ ਹਰ ਸੇਵਾ ਤੇ ਪਾਵਹਿ, ਜਿਸ ਸੁਖ ਕਉ ਨਿਤ ਬਾਛਹਿ ਮੀਤ। ਸੋ ਸੁਖ ਸਾਧੂ ਸੰਗ ਪਰੀਤ, ਜਿਸ ਸੋਭਾ ਕੋ ਕਰਹਿ ਭਲੀ ਕਰਨੀ। ਸਾ ਸੋਭਾ ਭਜ ਹਰ ਕੀ ਸਰਨੀ, ਅਨਕ ਉਪਾਵੀ ਰੋਗ ਨਾ ਜਾਏ। ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ। ਜਪ ਨਾਨਕ ਦਰਗਹਿ ਪ੍ਰਵਾਨ, ਮਨ ਪ੍ਰਭੂ ਦਹੁ ਹਰ ਕੈ ਨਾਏ। ਦਹਿਦ ਸਤਾਵਤ ਆਵੈ ਠਾਏ, ਤਾ ਕਉ ਬਿਘਨ ਨਾ ਲਾਗੈ ਕੋਏ। ਜਾ ਕੈ ਹਿਰਦੈ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਉ। ਸਿਮਰ ਸਿਮਰ ਸਦਾ ਸੁਖ ਪਾਉ, ਭਉ ਬਿਨ ਸਹਿ ਪੂਰਨ ਹੋਏ ਆਸ। ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੈ ਅਬਿਨਾਸੀ। ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ। ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ। ਆਪ ਤਿਆਗ ਸਰਨ ਗੁਰਦੇਵ,
ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਨ ਆਧਾਰ, ਅਨਕੋ ਪਾਵਨਾ ਛੂਟਣ ਹਾਰੇ, ਸਿਮਰਤ ਸਾਸਤ ਬੇਦ ਬੀਚਾਰੇ, ਹਰ ਕੀ ਭਗਤ ਕਰਹੁ ਮਨ ਲਾਏ, ਮਨ ਬੰਸ਼ਤ ਨਾਨਕ ਫਲ ਪਾਏ, ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾ ਵਹਿ ਮੂਰਖ ਮਨਾ, ਸੁਤ ਮੀਤ ਕੁਟੰਬ ਅਰ ਬਨਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ, ਰਾਜ ਰੰਗ ਮਾਇਆ ਬਿਸਥਾਰ, ਇਨ ਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਅਸ ਵਾਰੀ, ਝੂਠਾ ਡੰਫ ਝੂਠ ਪਾਸ ਸਾਰੀ, ਜਿਨ ਦੀਏ ਤਿਸ ਬੁਝੇ ਨਾ ਬੇਗਾਨਾ, ਨਾ ਬਿਸਾਰ ਨਾਨਕ ਪਸ਼ੁਤਾਨਾ, ਗੁਰ ਕੀ ਮਤ ਤੂੰ ਲਿਹੇ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰਹੁ ਮਨ ਮੀਤ, ਨਿਰਮਲ ਹੋਏ ਤੁਮਾਰੂ ਚੀਤ, ਚਰਨ ਕਮਲ ਰਾਖੂ ਮਨ ਮਾਹੇ, ਜਨਮ ਜਨਮ ਕੇ ਕਿਲ ਬਿਖ ਜਾਹੇ, ਆਪ ਜਪਹੋ ਅਵਰਾ ਨਾਮ ਜਪਾਵਹੋ, ਸੁਨਤ ਕਹਿਤ ਰਹਿਤ ਗਤ ਪਾਵਹੋ, ਸਾਰ ਭੂਤ ਸਤ ਹਰ ਕੋ ਨਾਉ, ਸਹਿ ਸੁਭਾਏ ਨਾਨਕ ਗੁਣ ਗਾਉ, ਗੁਣ ਗਾਵਤ ਤੇਰੀ ਉਤਰ ਸਮੈਲ, ਦਿਨ ਸਜਾਏ ਹੋਮੈ ਬਿਖ ਫੈਲ, ਹੋਹੇ ਅਚਿੰਤ ਬਸੈ ਸੁਖ ਨਾਲ, ਸਾਸ ਗਰਾਸ ਹਰ ਨਾਮ ਸੰਭਾਲ, ਛੜ ਸਿਆਣਪ ਸਗਲੀ ਮਨਾ, ਸਾਧ ਸੰਗ ਪਾਵੈ ਸੱਚ ਧਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾ ਸੁਖ ਦਰਗਾ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਲਾਹੇ, ਏਕ ਸਿਮਰ ਏਕੋ ਮਨ ਆਹੇ, ਏਕ ਸਕੇ ਗੁਣ ਗਾਉ ਅਨੰਤ, ਮਾਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨੇਕ ਬਿਸਥਾਰ ਏਕ ਤੇ ਭਏ ਏਕ ਆਰਾਧ, ਪ੍ਰਾਸ਼ਤ ਗਏ ਮਾਨ ਤਾਨ ਅੰਤਰ, ਏਕ ਪ੍ਰਭ ਰਾਤਾ ਗੁਰਪ੍ਰਸਾਦ, ਨਾਨਕ ਇਕ ਜਾਤਾ ਸਲੋਕ, ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ, ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ, ਅਸ਼ਟਪਦੀ ਜਾਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਦੇਵਹੁ ਹਰ ਨਾਮ, ਸਾਧ ਜਨਾ ਕੀ ਮੰਗੋ ਧੂਰ, ਪਾਰ ਬ੍ਰਹਮ ਮੇਰੇ ਸਰਦਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸਿਉ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਾਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਭਰ ਭਰੇ ਪ੍ਰੇਮ ਰਸ ਰੰਗ, ਉਪਜੈ ਚਾਉ ਸਾਧਕੈ ਸੰਗ, ਪਰੇ ਸਰਨ ਆਨ ਸਭ ਤਿਆਗ, ਅੰਤਰ ਪ੍ਰਗਾਸ਼ ਆਨ ਦਿਨ ਲਿਵ ਲਾਗ, ਬਡ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਭਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕਉ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਭਇਆ, ਜਨਮ ਮਰਨ ਦੁਖ ਭ੍ਰਮ ਗਇਆ, ਇਸ਼ ਪੁੰਨੀ ਸਰਧਾ ਸਭ ਪੂਰੀ, ਰਵ ਰਹਿਆ ਸਾਧ ਸੰਗ ਹਜੂਰੀ, ਜਿਸ ਕਾ ਸਾਤਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰੈ ਜੇ ਘਾਲ ਨਾ ਪਾਨੈ, ਸੋ ਕਿਉਂ ਬਿਸਰੈ ਜੇ ਕੀਆ ਜਾਨੈ, ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਬੇਖ ਤੇ ਕਾਢੈ, ਜਨਮ ਜਨਮ ਕਾ ਟੂਟਾ ਗਾਂਢੈ, ਗੁਰਪੂਰੈ ਤਤ ਇਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਧਿਆਇਆ, ਸਾਜਨ ਸੰਤ ਕਰਹੋ ਇਹੋ ਕਾਮ, ਆਨ ਤਿਆਗ ਜਪਹੋ ਹਰ ਨਾਮ, ਸਿਮਰ ਸਿਮਰ ਸਿਮਰ ਸੁਖ ਪਾਵਹੋ, ਆਪ ਜਪਹੋ ਅਵਰਹ ਨਾਮ ਜਪਾਵਹੋ, ਭਗਤ ਪਾਏ ਤਰੀਏ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ, ਸਰਬ ਕਲਿਆਣ ਸੁਖ ਨਿਦ ਨਾਮ, ਬੂਢਤ ਜਾਤ ਪਾਏ ਬਿਸਰਾਮ, ਸਗਲ ਦੁਖ ਕਾ ਹੋਵਤ ਨਾਸ, ਨਾਨਕ ਨਾਮ ਜਪ ਹੋ ਗੁਣ ਤਾਸ, ਉਪਜੀ ਪ੍ਰੀਤ ਪ੍ਰੇਮ ਰਸ ਚਾਉ, ਮਨ ਤਨ ਅੰਤਰ ਇਹੀ ਸੁਆਉ, ਨੇਤਰੋਂ ਵੇਖ ਦਰਸ ਸੁਖ ਹੋਏ, ਮਨ ਬਿਗਸੈ ਸਾਧ ਚਰਨ ਧੋਏ, ਭਗਤ ਜਨਾ ਕੈ ਮੰਤਨ ਰੰਗ, ਬਿਰਲਾ ਕੋ ਪਾਵੈ ਸੰਗ, ਏਕ ਬਸਤ ਦੀਜੈ ਕਰ ਮਾਇਆ, ਗੁਰਪ੍ਰਸਾਦ ਨਾਮ ਜਪ ਲਇਆ, ਤਾਂ ਕੀ ਉਪਮਾ ਕਹੀ ਨ ਜਾਏ, ਨਾਨਕ ਰਹਿਆ ਸਰਬ ਸਮਾਏ, ਪ੍ਰਭ ਬਖਸੰਦ ਦੀਨ ਦਇਆਲ, ਭਗਤ ਵਸ਼ਲ ਸਦਾ ਕਿਰਪਾਲ, ਅਨਾਥ ਨਾਥ ਗੋਬਿੰਦ ਗੋਪਾਲ, ਸਰਬ ਘਟਾ ਕਰਤ ਪ੍ਰਤਪਾਲ, ਆਦਿ ਪੁਰਖ ਕਾਰਨ ਕਰਤਾਰ, ਭਗਤ ਜਨਾ ਕੇ ਪ੍ਰਾਨ ਆਧਾਰ, ਜੋ ਜੋ ਜਾਪੈ ਸੋ ਹੋਏ ਪੁਨੀਤ, ਭਗਤ ਪਾਏ ਲਾਵੈ ਮਨ ਹੀਤ, ਹਮ ਨਿਰਗੁਨਿਆਰ
नीच अजान। नानक तुमरी शरण पुरख भगवान। सर्व बैकुंठ मुक्त मोख पाए, एक निमख हर के गुण गाए। अनेक राजभोग बढ़ियाई, हर के नाम की कथा बन पाई। बहु भोजन का प्रसंगीत, रसना जपती हर हर नीत। पली सुकरनी शोभा धनवंत, हृदय बसे पूर्ण गुरमंत। साध संग प्रभ देहो निवास, सर्व सुख नानक प्रगास। सलोक सरगुण निर्गुण निरंकार, सुन समाधि आप। आपन किया नानका, आपे ही फिर जाप। अष्टपदी जब अकार एकाश ना दृष्टेता, पाप पुन तब कहते होता। जब तारी आपन सुन समात, तब बैर विरोध किस संग कुमात। जब इसका वर्ण चिन्ह न जापत, तब हर कुसोग कहो किसे व्यापत। जब आपन आप पार ब्रह्म, तब मोह कहा किस होवत परम। आपन खेल आप वर्ती जा, नानक करने हार ना दूजा। जब होवत प्रभ केवल तनी, तब बंद मुकत कहो किस कहो गनी। जब एक है हर अगम अपार, तब नरक सुर्ग कहो कौन अवतार। जब निर्गुण प्रभ सहज सुभाए, तब शिव साकत कहो के तठाए। जब आप ही आप अपनी ज्योत तर, तब कवन निडर कवन कत डर। आपन चले तो आप करने हार, नानक ठाकुर अगम अपार। अभिनाशी सुख आपन आसन, तह जन्म मरण कहो कहा विनाशन। जब पूर्ण करता प्रभ सोए, तब जम की त्रास कहो किस होए। जब अवगत अगोचर प्रभ एका, तब चित्र गुप्त केस पूछत लेखा। जब नाथ निरंजन अगोचर अगाते, तब कौन छुटे कौन बंधन बाधे। आपन आप ही अचर जा, नानक आपन रूप आप ही ऊपर जा। जह निर्मल पुरख पात होता, तह बिन मैल कहो क्या तोता। जह निरंजन निरंकार निर्बान, तह कौन को मान कौन अभिमान। जह स्वरूप केवल जगदीश, तह शाल छिद्र लगत कहो कीस। जह ज्योत स्वरूपी ज्योत संग समावै, तह किसै भूख कवन त्रिपतावै। करन करावन करने हार, नानक करते का नाहे सुमार। जब अपनी शोभा आपन संग बनाई, तब कवन माए बाप मित्र सोत पाई। जय सर्व कला पे प्रवीण, तह वेद देव कहा को चीन। जब अपन आप उरता रहे, तो सगन अपसगन कहा बिचार। जह आपन ऊच आपन आप नेरा, तह कौन ठाकुर कौन कही है चेरा। बिस मन बिसम रहे बिसमाद, नानक अपनी गत जान हो आप। जह अशाल अशेद अपेद समाया, ऊहा किसै व्यापत माया। आपस को आपे आदेश, तेह गुण का नाही प्रवेश। जह एक एक एक भगवंता, तह कौन आचिंत किस लागे चिंता। जह अपन आप पतियारा, तह कौन कथै कौन सुनने हारा। बहु बेअंत ऊच ते ऊचा, नानक आपस को आपे पहुचा। जह आप रचियो प्रपंच आकार, तेहो गुण में कीनो बिसथार। पाप पुन तय पई कहावत, को नरक को सुर्ग बंशावत। आल जाल माया जंजाल, हमें मोह परम पह पार। दुख सुख मान अपमान अनेक प्रकार की ओ बखियान। आपन खेल आप कर देख, खेल संकोच तो नानक एक। जह अबकत भगत तह आप, जह पसरे पसार संत प्रताप। दोहु पाख का आपे तनी, उनकी शोभा उन्हों बनी। आपे कौतक करे आनंद चोज, आपे रस भोग निरजोग। जिस भावे तिस आपन ना इलावे, जिस भावे तिस खेल खिलावे। बेसुमार अथा अगंत अतुल, ज्यों बोला वह तौ ना त्यों नानक दास बोले। सलोक जी जंत के ठाकुरा, आपे वर्तन हार। नानक एको पसरिया, दूजा कह दृष्टार। अष्टपदी आप कथ है आप सुनने हार, आपे एक आप बिसथार। जात सुभावे तां सृष्टु पाए, अपने पाण लय सुमाए। तुम ते भिन्न नहीं किश होए, आपन सूत सब जगत परोए। जाको प्रभ जीओ आप बुझाए, सच नाम सोई जन पाए। सो समदर्शी ता तका बेता, नानक सगल सृष्ट का जेता।
ਜੀ ਜੰਤਰ ਸਭ ਤਾ ਕੈ ਹਾਥ, ਦੀਨ ਦਯਾਲ ਅਨਾਥ ਕੋ ਨਾਥ, ਜਿਸ ਰਾਖੈ ਤਿਸ ਕੋਈ ਨਾ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ, ਤਿਸ ਤਾਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕੈ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਦਾ ਬਲਹਾਰ, ਪੂਰਨ ਪੂਰ ਰਹੇ ਦਯਾਲ, ਸਭ ਉਪਰ ਹੋਵਤ ਕਿਰਪਾਲ, ਆਪਣੇ ਕਰਤਬ ਜਾਣੈ ਆਪ, ਅੰਤਰ ਜਾਮੇ ਰਹੇ ਓ ਬਿਆਪ, ਪ੍ਰਤ ਪਾਲੈ ਜੀਅਨ ਬਹੁ ਭਾਂਤ, ਜੋ ਜੋ ਰਚੇ ਉਸ ਤਿਸੈ ਧਿਆਤ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇਕ ਜਾਣਿਆ, ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਕੋ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉਪਰ ਨਹੀਂ ਵਿਚਾਰ, ਜਾ ਕੇ ਮਨ ਬਸਿਆ ਨਿਰੰਕਾਰ, ਬੰਧਨ ਤੋਰ ਭਏ ਨਿਰਵੈਰ, ਆਨ ਦਿਨ ਪੂਜੈ ਗੁਰ ਕੇ ਪੈਰ, ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ, ਸਾਧ ਸੰਗ ਮਿਲ ਕਰਹੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਤਰਨ ਕਾ ਇਹ ਸੁਭਾਓ, ਆਠ ਪਹਿਰ ਪ੍ਰਭ ਭੇਖੋ ਨੇਰਾ, ਮਿਟੈ ਅਗਿਆਨ ਬਿਨਸੈ ਅੰਧੇਰਾ, ਸੁਨ ਉਪਦੇਸ਼ ਹਿਰਦੈ ਬਸਾਵਹੋ, ਮਨ ਇੱਛੇ ਨਾਨਕ ਫਲ ਪਾਵਹੋ, ਹਲਤ ਪਲਤ ਦੋਏ ਲਿਹੋ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸੈ ਤਿਸ ਸਾਚ ਪਰਿਖਿਆ, ਮਨ ਤਨ ਨਾਮ ਜਪਹੋ ਲਿਵਲਾਏ, ਦੁਖ ਦਰਦ ਮਨ ਤੇ ਪਹੁ ਜਾਏ, ਸੱਚ ਵਾਪਾਰ ਕਰਹੋ ਵਾਪਾਰੀ, ਦਰਗਾਹ ਨਿਭੈ ਖੇਪ ਤੁਮਾਰੀ, ਇਹ ਕਾਟੇ ਕਰਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਏ, ਤਿਸ ਤੇ ਦੂਰ ਕਹਾ ਕੋ ਜਾਏ, ਉਬਰੈ ਰਾਖਨ ਹਾਰ ਤੇ ਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕਉ ਕੋਈ ਨਾ ਪਹੁੰਚਣ ਹਾਰ, ਸਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੁਹੂਤ ਨਿਹਾਲ, ਤਾਕੇ ਨਿਕਟ ਨ ਆਵਤ ਕਾਲ, ਅਮਰ ਭੈ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਤਿਹਾਇਆ ਸਲੋਕ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਪਿਟਿਆ, ਨਾਨਕ ਮਨ ਪ੍ਰਗਾਸ, ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਏ, ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ, ਸੁਨ ਸਮਾਧ ਅਨਹਤ ਤਹਿ ਨਾਦ, ਕਹਿ ਨਾ ਜਾਈ ਅਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤੇ ਸੁਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ੍ਰਹਿਆ ਭਗਵੰਤ, ਧਰਨ ਮਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤ ਪਾਲ, ਬਨ ਤਿਨ ਪਰਬਤ ਹੈ ਪਾਰ, ਬ੍ਰਹਮ ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦਹਿ ਦਿਸ ਸਮਾਹੇ, ਤਿਸ ਤੇ ਭਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪੁਰਾਣ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖੇਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬ ਹੂੰ ਡੋਲੈ, ਸਰਬ ਕਲਾ ਕਰਖੇ ਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮੈਂ ਜਾ ਕੀ ਜੋਤ, ਧਾਰ ਰਹੇ ਸੁਆਮੀ ਓਤ ਪੋਤ, ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ, ਸੰਤ ਜਨਾ ਕਾ ਭੇਖਣ ਸਭ ਬ੍ਰਹਮ, ਸੰਤ ਜਨਾ ਕੈ ਹਿਰਦੇ ਸਭ ਧਰਮ, ਸੰਤ ਜਨਾ ਸੁਣੈ ਸ਼ੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾ ਬਣਹਾਰ ਪ੍ਰਭ ਜਾਣੈ, ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕੰਕਾਰ, ਅਨਿਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ,
अंतर्गत जिस आप जनाए, नानक तिस जन आप बुझाए। सर्व भूत आप वरतारा, सर्व नैन आप पेखनहारा। सगल समग्री जा का तना, आपन जस आप ही सुना। आवन जान एक खेल बनाया, आज्ञाकारी की नी माया। सब कै मध अलिपतो रहै, जो किश कहना सो आपे का है। आग्या आवै आग्या जाए, नानक जा पावै तां लै समाए। इसते होए सुनाही बुरा, उरै कहो किने कश करा। आप भला करतूत आतनी की, आपे जाने अपने जी की। आप साच धारी सब साच, ओत पोत आपन संग राच। ताकि गात मित कही न जाए, दूसर होए ता सो जी पाए। तिसका किया सा परवान, गुर प्रसाद नानक एहो जान। जो जाने तिस सदा सुख होए, आप मिलाए लए प्रभ सोए। ओहो धनवंत कुलवंत पतवंत, जीवन मुकत जिस हृदय भगवंत। धन धन धन जन आया, जिस प्रसाद सब जगत तराया। जन आवन का यह सुआओ, जन कै संग चेते आवै नाऊ। आप मुक्त मुक्त करै संसार, नानक तिस जन को सदा नमस्कार। सलोक पूरा प्रभ आराध्या, पूरा जा का नाओ। नानक पूरा पाया, पूरे के गुण गाओ। अष्टपदी पूरे गुर का सुन उपदेश, पार ब्रह्म निकट कर पेख। सास सास सिमरहु गोबिंद, मन अंतर की उतरे चिंद। आस अनित त्याग उतरंग, संत जना की तूर मन मंग। आप छोड़ बेनती करो, साध संग अग्न सागर तरहो। हर तन के पर लिहो भंडार, नानक गुर पूरे नमस्कार। खेम कुशल सहज आनंद, साध संग भज परमानंद। नरक निवार उधारो जियो, गुण गोबिंद अमृत रस पियो। चित चित वह नारायण एक, एक रूप जाके रंग अनेक। गोपाल दमोदर दीन दयाल, दुख भंजन पूरन कृपाल। सिमर सिमर नाम बारंबार, नानक जी का यह आधार। उत्तम सलोक साध के बचन, अमुलीक लाल एह रतन। सुनत कुमावत होत उधार, आप तरै लोकह ने सुतार। सफल जीवन सफलता का संग, जाके मन लागा हर रंग। जय जय शब्द अनाहद वाजय, सुन सुन आनंद करे प्रभ गाजय। प्रगटे गोपाल महात कै माथे, नानक उधरे तिन कै साथे। सरन जोग सुन सरनी आए, कर कृपा प्रभ आप मिलाए। मिट गए बैर भय सबरेन, अमृत नाम साध संग लैन। सो प्रसन्न भय गुरुदेव, पूर्ण होई सेवक की सेव। आल जंजाल बिकार ते रहते, राम नाम सुन रसना कहते। कर प्रसाद दया प्रभ तारी, नानक निभि खेप हमारी। प्रभ की उस्तत करहु संत मीत, सावधान एकाग्र चीत। सुख मने सहज गोबिंद गुण नाम, जिस मन बसै सुहुत निदान। सर्व इच्छा ताकि पूरन होए, प्रधान पुरख प्रगट सब लोए। सब ते ऊच पाए अस्थान, बाहुर ना होवे आवन जान। हर तन खाट चले जन सोए, नानक जिसै प्राप्त होए। खेम शांत रिद नावनिद, बुद्ध ज्ञान सर्व तह सिद्ध। विद्या तप जोग प्रभ ध्यान, ज्ञान श्रेष्ठ उत्तम इशनान। चार पदार्थ कमल प्रगास, सब कै मध सगल ते उदास। सुंदर चतुर तत का बेता, समदर्शी एक दृष्टिता। ए फल तिस जन कै मुख पने, गुरु नानक नाम बचन मन सुने। एहो निदान जपै मन कोए, सब जुग मैं ताकि गत होए। गुण गोबिंद नाम तुन बाणी, सिमरत शास्त्र वेद बखाणी। सगल मतांत केवल हर नाम, गोबिंद भगत कै मन विश्राम। कोट अपराध साध संग मिटाए, संत कृपा ते जम ते छुटाए। जाकै मस्तक कर्म प्रभ पाए, साध सरण नानक ते आए। जिस मन बसै सुनै लाए प्रीत, तिस जन आवै हर प्रभ चीत। जन्म मरण ताका दुख निवारै, दुलभ देह तत्काल उधारै। निर्मल शोभा अमृत ताकी बानी, एक नाम मन माहि समानी।
दुख रोग बिनसे पै परम साध नाम निर्मल ताके कर्म सब ते ऊच ताकी सोबा बनी नानक एह गुण नाम सुखमनी।

ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ

ਸਦਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨ ਕੋਏ ਗਾਵੈ ਕੋ ਤਾਨੁ ਹੋਵੈ ਕਿਸੈ ਤਾਨੁ ਗਾਵੈ ਕੋ ਦਾਤ ਜਾਣੈ ਨਿਸਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖੁ ਵਿਚਾਰ

ਸੁਣੈ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ

ठाक न पाई, मन्ने पातशियों प्रगट जाई, मन्ने मग न चले पंत, मन्ने धर्म सेती संबंधु, ऐसा नाम निरंजन हुए, जे को मन जाने मन कोई, मन्ने पाव है मुख द्वार, मन्ने परवार है साधार, मन्ने तरै तारे गुरु सिख, मन्ने नानक पवै न भिख, ऐसा नाम निरंजन हुए, जे को मन जाने मन कोई, पंच प्रवान पंच प्रधान, पंचे पावह दर गहमान, पंचे सोह दर राजान, पंचा का गुर एक ध्यान, जे को कह करे विचार, करते कह करण नाही सुमार, तौल धर्म दया का पूत, संतोख था प्रख्या जिन सूत, जे को बुझै हुए सचियार, तवलै उपर किता पार, धरती होर पर होर होर, तिस्ते पार तले कवन जोर, जी जात रंगा के नाव, सबना लिखिया बड़ी कलाम, एहु लेखा लिख जाने कोए, लेखा लिखिया केता होए, केता तान सुअलिहो रूप, केती दात जाने कौन कूत, कीता पसाओ एको कुआओ, तिस्ते हुए लख दरियाओ, कुदरत कवन कहा विचार, वारे न जावा एक वार, जो तुद पावै साई पलिकार, तू सदा सलामत निरंकार, असंख जप असंख पाओ, असंख पूजा असंख तप ताओ, असंख ग्रंथ मुख वेद पाठ, असंख जोग मन रह उदास, असंख भगत गुण ज्ञान विचार, असंख सती असंख दातार, असंख सूर मुह पाकसार, असंख मोह लिवलाए तार, असंख मोह असंख सूर मोह पाकसार, असंख मोह लिवलाए तार, कुदरत कवन कहा विचार, वारिया न जावा एक वार, जो तुद पावै साई भली कार, तू सदा सलामत निरंकार, असंख मूरख अंध घोर, असंख चोर हराम खोर, असंख अमर कर जाहे जोर, असंख गल वड हत्या कमाहे, असंख पापी पाप कर जाहे, असंख कूड़े आर कूड़े फिराहे, असंख मलेश मल भख काहे, असंख निंदक सिर करह भार, नानक नीच कह विचार, वारिया ना जावा एक वार, जो तुद भाव है साई भली कार, तू सदा सलामत निरंकार, असंख नाव असंख थाव, अगम अगम असंख लो, असंख कह सिर भार हुए, अखरी नाम अखरी सालाह, अखरी ज्ञान गीत गुण गाह, अखरी लिखण बोलन बाण, अखरा सिर संजोग बखान, जिन्हे लिखे तिस सिर नाए, जिव फरमाए तिव तिपाए, जीता कीता तेता नाओ, विण नावै नाही को थाओ, कुदरत कवन कहा विचार, वारिया न जावा एक वार, जो तुद पावै साई भली कार, तू सदा सलामत निरंकार, भरिए हाथ पैर तन देहे, पानी धोतै उतर सुके, मूत पलीती कपड़ होए, दे साबून लिये ओ धोए, भरिए मत पापा कै संग, ओ धोपै नावै कै रंग, पुन्नी पापी आखण नाही, कर कर करना लिख लै जाओ, आपे बीज आपे ही खाओ, नानक हुक्मी आवह जाओ, तीर्थ तप दया दत दान, जे को पावै तिलका मान, सुनया मन्या मन कीता पाओ, अंतरगा तीर्थ मल नाओ, सब गुण तेरे मैं नाही कोए, विन गुण कीते भगत न होए, स्वस्थ आत बाणी बरमाओ, सत सुहान सदा मन चाओ, कवन सुवेला वक्त कवन, कवन थित कवन वार, कवन सिरुती माहु कवन, जित हुआ आकार, वेल न पाया पंडती, जे हुवै लेख पुराण, वक्त न पायो का दिया, जे लिखन लेख कुरान, थित वार न जोगी जाने, रुत माहु न कोई, जा करता सिर ठीक औसा, जे आपे जाने सोई, किव करे आखा किव सालाही, क्यों वरनी किव जाना, नानक आखन सब को आखै, एक दू एक सियाणा, वड्डा साहिब वड्डी नाई, कीता जाका हुवै, नानक जे को आपाओ जाने, अगै गया न सो है, पाताला पाताल लख आगासा आगासु, ओड़क ओड़क भाल थके, वेद कहन इक वात, सहस अठारह कहन कतेबा, असलू एक धात, लिखा हुए तां लिखिए, लिखे हुए विनाशु, नानक वड्डा आखिए, आपे जाने आप,
ਸਾਲਾ ਹੀ ਸਾਲਾ ਹੀ ਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦ ਨ ਜਾਣੀ ਹੈ ਸਮੁੰਦ ਸਾਹ ਸੁਲਤਾਨ ਗਿਰਹ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨੋ ਨ ਵਿਸਰਹਿ ਅੰਤ ਨ ਸਿਫਤੀ ਕਹਿ ਨ ਅੰਤ ਅੰਤ ਨ ਕਰਨੈ ਦੇ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰੁ ਅੰਤ ਨਾ ਜਾਪੈ ਪਾਰਾ ਵਾਰੁ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤ ਨ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੈ ਕੋਏ ਤਿਸ ਉੱਚੇ ਕਉ ਜਾਣੈ ਸੋਏ ਜੀਵੜ ਆਪ ਜਾਣੈ ਆਪ ਆਪੋ ਨਾਨਕ ਨਦਰੀ ਕਰਮੀ ਦਾਸ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਨ ਤਮਾਏ ਕਿਤੇ ਮੰਗਹਿ ਜੋਦ ਅਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਟਹਿ ਵੇਕਾਰ ਕਿਤੇ ਲੈ ਲੈ ਮੁਕਰ ਪਾਏ ਕਿਤੇ ਮੂਰਖ ਖਾਈ ਕਾਏ ਕਿਤੇ ਆ ਦੁਖ ਭੋਗ ਸਦ ਮਾਰ ਇਬੇ ਦਾ ਤੇਰੀ ਦਾਤਾਰ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨ ਸਕੈ ਕੋਏ ਜੇ ਕੋ ਖਾਇਕ ਆਖਣ ਪਾਏ ਉਹ ਜਾਣੈ ਜਿਤੀਆਂ ਮੂੰਹ ਖਾਏ ਆਪੇ ਜਾਣੈ ਆਪੇ ਦੇ ਆਖੈ ਸੇ ਪੇ ਕੇ ਜਿਸਨੂੰ ਬਖਸ਼ੇ ਸਿਫਸਾਲਾ ਨਾਨਕ ਪਾਤ ਸਾਹੀ ਪਾਤ ਸਾਹੂ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਈ ਅਮੁੱਲਾ ਸੁਮਾਹੇ ਅਮੁੱਲ ਧਰਮ ਅਮੁੱਲ ਦੀਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫੁਰਮਾਨ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ ਕਿਤੇ ਆਖੇ ਆਖਣ ਪਾਹੀ ਕਿਤੇ ਕਹਿ ਕਹਿ ਉੱਠ ਉੱਠ ਜਾਹੀ ਤੇ ਕੀਤੇ ਹੋਰ ਕਰੇ ਤਾਕ ਨਸ ਕਹਿ ਕੇ ਜੀਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਵਾ ਰਾਗਾਵਾਰ ਸੋ ਦਰ ਕੇ ਹਾ ਸੋ ਘਰ ਕੇ ਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਣ ਹਾਰੇ ਕਿਤੇ ਰਾਗ ਪਰੇ ਸਿਉ ਕਹੀਨ ਕਿਤੇ ਗਾਵਣ ਹਾਰੇ ਗਾਵੈ ਤੁਹਾਨੂੰ ਪਾਉਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੇ ਗਾਵੈ ਇੰਦੇ ਦਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੈ ਮੋਹਣੀਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਤ ਮਹਾਬਲ ਸੂਰਾ ਗਾਵੈ ਕਾਣੀ ਚਾਰੇ ਗਾਵੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਦਨੂ ਗਾਵੈ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੇ ਹੁਕਮ ਨ ਕਰਨਾ ਜਾਈ ਸੋ ਪਾਤਸ਼ਾਹ ਸਾਹਾ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕਿ ਕਰਹਿ ਬਿਭੂਤ ਖਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਿਧ

ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਤ ਪ੍ਰਸਾਦ ਚੱਕਰ ਚਿਹਨੇ ਅਰ ਬਰਣ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਅਚਲ ਮੂਰਤਨ ਭਉ ਪ੍ਰਕਾਸ ਮਿਤੋਜ ਕਹੀ ਜੈ ਕੋਟ ਇੰਦ੍ਰ ਇੰਦਰਾਨ ਸਾਹੀ ਸਾਹਨ ਗਨਿਜੈ ਤ੍ਰਿਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤੁਐ ਸਰਵਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ ਭੁਜੰਗ ਪ੍ਰਛੰਦ ਨਮਸਤੁੰਗ ਅਕਾਲੇ ਨਮਸਤੁੰਗ ਕਿਰਪਾਲੇ ਨਮਸਤੁੰਗ ਰੂਪੇ ਨਮਸਤੁੰਗ ਅਨੂਪੇ ਨਮਸਤੁੰਗ ਅਭੇਖੇ ਨਮਸਤੁੰਗ ਅਲੇਖੇ ਨਮਸਤੰਗ ਕਾਏ ਨਮਸਤੰਗ ਜਾਏ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਅਕਰਮੰਗ ਨਮਸਤੰਗ ਅਧਰਮੰਗ ਨਮਸਤੰਗ ਅਨਾਮੰਗ ਨਮਸਤੰਗ ਅਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੇ ਨਮਸਤੰਗ ਅਟਾਹੇ ਨਮਸਤੰਗ ਅਨੀਲੇ ਨਮਸਤੰਗ ਅਨਾਦੇ ਨਮਸਤੰਗ ਅਛੇਦੇ ਨਮਸਤੰਗ ਅਗਾਦੇ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਉਦਾਰੇ ਨਮਸਤੰਗ ਅਪਾਰੇ ਨਮਸਤੰਗ ਸੋਏਕੈ ਨਮਸਤੰਗ ਅਨੇਕੈ ਨਮਸਤੰਗ ਅਭੂਤੇ

ਦੇਵੇ ਅਪੇਖੀ ਅਪੇਵੇ। ਨਮੋ ਕਾਲ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਗਾਉਣੇ, ਨਮੋ ਸਰਬ ਭਾਉਣੇ, ਅਨੰਗੀ ਅਨਾਥੇ ਨਿਰਸੰਗੀ ਪਰਮਾਤੇ, ਨਮੋ ਭਾਨ ਭਾਨੇ, ਨਮੋ ਮਾਨ ਮਾਨੇ, ਨਮੋ ਚੰਦਰ ਚੰਦਰੇ, ਨਮੋ ਭਾਨ ਭਾਨੇ, ਨਮੋ ਗੀਤ ਗੀਤੇ, ਨਮੋ ਤਾਨ ਤਾਨੇ, ਨਮੋ ਨਿਰਤ ਨਿਰਤੇ, ਨਮੋ ਨਾਦ ਨਾਦੇ, ਨਮੋ ਭਾਨ ਭਾਨੇ, ਨਮੋ ਬਾਦ ਬਾਦੇ, ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕ ਬਿਨਾ ਨੇ ਕਲੰਕੀ ਸਰੂਪੇ, ਨਮੋ ਰਾਜ ਰਾਜੇ ਸ੍ਰੰਗ ਪਰਮ ਰੂਪੇ, ਨਮੋ ਜੋਗ ਜੋਗੇ ਸ੍ਰੰਗ ਪਰਮ ਸਿੱਧੇ, ਨਮੋ ਰਾਜ ਰਾਜੇ ਸ੍ਰੰਗ ਪਰਮ ਬ੍ਰਿਧੇ, ਨਮੋ ਸ਼ਸਤ੍ਰ ਪਾਣੇ, ਨਮੋ ਅਸਤ੍ਰਮਾਣੇ, ਨਮੋ ਪਰਮ ਗਿਆਤਾ, ਨਮੋ ਲੋਕ ਮਾਤਾ, ਭੇਖੀ ਅਭਰਮੀ ਅਭੋਗੀ ਅਭੁਗਤੇ, ਨਮੋ ਜੋਗ ਜੁਗੇ ਸ੍ਰੰਗ ਪਰਮ ਜੁਗਤੇ, ਨਮੋ ਨਿਤ ਨਾਰਾਇਣੇ ਕਰੂਰ ਕਰਮੇ, ਨਮੋ ਪ੍ਰੇਤ ਅਪ੍ਰੇ ਦੇਵੇ ਸੁਧਰਮੇ, ਨਮੋ ਰੋਗ ਹਰਤਾ, ਨਮੋ ਰਾਗ ਰੂਪੇ, ਨਮੋ ਸਾਹ ਸਾਹ, ਨਮੋ ਭੂਪ ਭੂਪੇ, ਨਮੋ ਦਾਨ ਦਾਨੇ, ਨਮੋ ਮਾਨ ਮਾਨੇ,

ਭੁਜੰਗ ਪ੍ਰਿਆ ਚੰਦ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੀ ਚਤੁਰ ਚੱਕਰ ਜਾਨੀ ਚਤੁਰ ਚੱਕਰ ਵਰਤੀ ਚਤੁਰ ਚੱਕਰ ਭਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਰੀ ਚੰਦ ਨ ਸਤ੍ਰੈ ਨ ਮਿੱਤਰੈ ਨ ਭਰਮੰਗ ਨ ਪਿਤ੍ਰੈ ਨ ਕਰਮੰਗ ਨ ਕਾਏ ਅਜਨਮੰਗ ਅਜਾਏ ਨ ਚਿੱਤ੍ਰੈ ਨ ਮਿੱਤ੍ਰੈ ਪਰੇ ਹੈ ਪਵਿੱਤ੍ਰੈ ਪ੍ਰਥਿਸੈ ਅਧਿਸੈ ਅਦ੍ਰਿਸੈ ਅਕ੍ਰਿਸੈ ਭਗਵਤੀ ਛੰਦ ਤਵਾ ਪ੍ਰਸਾਦ ਕਥਤੇ ਕਿਆ ਛਿਜ ਦੇਸੈ ਕਿਆ ਭਿਜ ਭੇਸੈ ਕਿਆ ਗੰਜ ਕਰਮੈ ਕਿਆ ਭੰਜ ਭਰਮੈ ਕਿਆ ਭਿਜ ਲੋਕੈ ਕਿਆ ਦਿੱਤ ਸੋਕੈ ਕਿ ਅਵਧੂਤ ਵਰਣੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕਿ ਧਰਮੰ ਤੁਜਾ ਹੈ ਕਿ ਆਸੋਕ ਵਰਣੈ ਕਿ ਸਰਬਾ ਅਪਰਨੈ ਕਿ ਜਗਤੰ ਕ੍ਰਿਤੀ ਹੈ ਕਿ ਛਤ੍ਰੰ ਛਤਰੀ ਹੈ ਕਿ ਵਰਮੰ ਸਰੂਪੈ ਕਿ ਅਨੁਭਵ ਅਨੂਪੈ ਕਿ ਆਦਿ ਅਦੇਵ ਹੈ ਕਿ ਆਪ ਅਭੇਵ ਹੈ ਕਿ ਚਿਤ੍ਰੰ ਬਹੀਨੈ ਕਿ ਕੈ ਅਧੀਨੈ ਕਿ ਰੋਜ਼ੀ ਰਜ਼ਾ ਕਹਿ ਰਹੀ ਮੈਂ ਰਿਹਾ ਕਹਿ ਕਿ ਪਾਕ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਾਹਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਵੰ ਕਲੀ ਹੈ ਕਿ ਸਰਵੰ ਦਲੀ ਹੈ ਕਿ ਸਰਵਤਰ ਮਾਨਿਆ ਹੈ ਕਿ ਸਰਵਤਰ ਦਾਨਿਆ ਕਿ ਸਰਵਤਰ ਗਾਉਣਾ ਹੈ ਕਿ ਸਰਵਤਰ ਭਾਉਣਾ ਹੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਰਾਜੈ ਕਿ ਸਰਵਤਰ ਸਾਜੈ ਕਿ ਸਰਵਤਰ ਦੀਨੈ ਕਿ ਸਰਵਤਰ ਲੀਨੈ ਕਿ ਸਰਵਤਰ ਜਾਹੂ ਕਿ ਸਰਵਤਰ ਭਾਹੂ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਕਾਲੈ ਕਿ ਸਰਵਤਰ ਪਾਲੈ ਕਿ ਸਰਵਤਰ ਹੰਤਾ ਕਿ ਸਰਵਤਰ ਗੰਤਾ ਕਿ ਸਰਵਤਰ ਭੇਖੀ ਕਿ ਸਰਵਤਰ ਭੇਖੀ ਕਿ ਸਰਵਤਰ ਕਾਜੈ ਕਿ ਸਰਵਤਰ ਰਾਜੈ ਕਿ ਸਰਵਤਰ ਸੁਖੈ ਕਿ ਸਰਵਤਰ ਭੁਖੈ ਕਿ ਸਰਵਤਰ ਤ੍ਰਾਣੈ ਕਿ ਸਰਵਤਰ ਪ੍ਰਾਣੈ ਕਿ ਸਰਵਤਰ ਦੇਸੈ ਕਿ ਸਰਵਤਰ ਭੇਸੈ ਕਿ ਸਰਵਤਰ ਮਾਨਿਆ ਸਦੈਵੰ ਪ੍ਰਧਾਨਿਆ ਕਿ ਸਰਵਤਰ ਜਾਪਿਆ ਕਿ ਸਰਵਤਰ ਥਾਪਿਆ ਕਿ ਸਰਵਤਰ ਭਾਨੈ ਕਿ ਸਰਵਤਰ ਮਾਨੈ ਕਿ ਸਰਵਤਰ ਇੰਦ੍ਰੈ ਕਿ ਸਰਵਤਰ ਚੰਦ੍ਰੈ ਕਿ ਸਰਵੰ ਕਲੀਮੈ ਕਿ ਪਰਮੰ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਸੂ ਹੈ ਤਮਾਮਲ ਰਜੂ ਹੈ ਹਮੇਸ਼ੁਲ ਸਲਾਮੈ ਸਲੀਖਤ ਮੁਦਾਮੈ ਗਨੀਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੰਦੁਲ ਮਕਾਨੈ ਜ਼ਮੀਨੁਲ ਜ਼ਮਾਨੈ ਤਮੀਜੁਲ ਤਮਾਮੈ ਰਜੂਅਲ ਨਿਦਾਨੈ ਹਰੀਫੁਲ ਅਜੀਮੈ ਰਜ਼ਾਕ ਯਕੀਨ ਹੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜੁਲ ਨਿਵਾਜ ਹੈ ਗਨੀਮੁਲ ਖਿਰਾਜ ਹੈ ਨਿਰੁਕਤ ਸਵਰੂਪ ਹੈ ਤ੍ਰਿਮੁਕਤ ਵਿਭੂਤ ਹੈ ਪ੍ਰਭੁਗਤ ਪ੍ਰਭਾ ਹੈ ਸੁਜੁਗਤ ਸੁਦਾ ਹੈ ਸਦੈਵੰ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ, ਸ਼ਰਾਵਕ ਸ਼ੁੱਧ ਸਮੂਹ ਸਿਧਾਨ ਕੇ, ਦੇਖ ਫਿਰਿਓ ਕਰ ਯੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਦੇਸ਼ ਕੋ ਦੇਖ ਰਿਹੋ ਮਤ ਕੋ ਨੰਦੀ ਕਿਤ ਪ੍ਰਾਣ ਪਤੀ ਕੇ, ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ, ਮਾਤਿਮ ਤੰਗ ਜਰੇ ਜਰ ਸੰਗ, ਅਨੂਪ ਤੰਗ ਸੁਰੰਗ ਸੁਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ, ਗੌਨ ਕੋ ਜਾਤ ਨਿਵਾਰੇ, ਭਾਰੀ ਭੁਜਾਨ ਕੇ ਭੂਪ ਭਲੀ, ਬਿਦ ਨਿਆਵਤ ਸੀਸ ਨ ਜਾਤ ਵਿਚਾਰੇ, ਏਤੇ ਭਏ ਤੋ ਕਹਾ ਭਏ ਭੂਪ ਤੰਤ ਕੋ, ਨਾਂਗੇ ਪਾਏ ਪਧਾਰੇ, ਜੀਤ ਫਿਰੈ ਸਭ ਦੇਸ਼ ਦਿਸ਼ਾਨ ਕੋ, ਬਾਜਦ ਢੋਲ ਮਿਰਦੰਗ ਨਗਾਰੇ, ਗੁੰਜਤ ਗੁੜ ਗਜਾਨ ਕੇ ਸੁੰਦਰ, ਹਿੰਸਤ ਹੀ ਹੈ ਰਾਜ ਹਜਾਰੇ, ਭੂਤ ਭਵਿੱਖ ਭਵਾਨ ਕੇ ਭੂਪਤ, ਕਾਉਣ ਗਨੈ ਨਹੀਂ ਜਾਤ ਵਿਚਾਰੇ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੁਵੰਤ ਕੇ, ਧਾਮ ਸਿਧਾਰੇ ਤੀਰਥ ਨਾਨ, ਦਇਆ ਦਮਦਾਨ ਸੁਸੰਜਮ ਨੇਮ, ਅਨੇਕ ਬਸੇਖੈ ਬੇਦ ਪੁਰਾਨ, ਕਤੇਬ ਕੁਰਾਨ ਜ਼ਮੀਨ ਜ਼ਮਾਨ, ਸੁਬਾਨ ਕੇ ਪੇਖੈ ਪਾਉਣ ਆਹਾਰ, ਜਤੀ ਜਤ ਧਾਰ, ਸਭੈ ਸੁ ਵਿਚਾਰ ਹਜ਼ਾਰ ਕੇ ਦੇਖੈ, ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲੇਖੈ, ਸ਼ੁੱਧ ਸਿਪਾਹ ਦੁਰੰਤ ਦੁਬਾਹਾ, ਸੁਸਾਜ ਸੁਨਾ ਦੁਰਜਾਨ ਨ ਲੈਂਗੇ, ਭਾਰੀ ਗੁਮਾਨ ਭਰੇ ਮਨ ਮੈਂ, ਕਰ ਪਰਬਤ ਪੰਖ ਹਲੇ ਨਾ ਲੈਂਗੇ, ਤੂਰ ਅਰਿਨ ਮਰੂਰ ਮੁਵਾਸਨ, ਮਾਤਿਮ ਤੰਗਨ ਮਾਨ ਮਲੈਂਗੇ, ਸ੍ਰਿਪਾ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ, ਨਿਦਾਨ ਚ ਲੈਂਗੇ ਵੀਰ ਅਪਾਰ ਵੱਡੇ ਬਰਿਆਰ, ਅਬਚਾਰ ਹਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮੁਵਾਸਨ, ਮਾਤਿ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੇ ਤੋੜ ਨਹਾਰ, ਸੁਬਤ ਨਹੀਂ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਜਰਨਾਇਕ, ਜਾਚਕ ਨੇਕ ਸੁਵੇਕ ਦਿਵਈਆ, ਦਾਨਵ ਦੇ ਪਨਿੰਦ ਨਿਸਾਚਰ, ਭੂਤ ਭਵਿੱਖ ਭਵਾਨ ਜਪੈਂਗੇ, ਜੀਵ ਜਿਤੇ ਜਲ ਮੈਂ ਤਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥਪੈਂਗੇ, ਪੁਨ ਪ੍ਰਤਾਪਨ ਬਾਢ ਜੈਤ ਧੁਨ, ਪਾਪਨ ਕੇ ਬੋ ਪੁੰਜ ਖਪੈਂਗੇ, ਸਾਧ ਸਮੂਹ ਪ੍ਰਸੰਨ ਫਿਰੈ, ਜਗ ਸਤਰ ਸਭੈ ਅਵਲੋਕ ਚਪੈਂਗੇ, ਮਾਨਵ ਇੰਦਰ ਗਜਿੰਦਰ ਨਿਰਾਧਵ, ਜਾਉਂ ਤ੍ਰਿਲੋਕ ਕੋ ਰਾਜ ਕਰੇਂਗੇ, ਕੋਟ ਇਸਨਾਨ ਗਜਾ ਦਿਕ ਦਾਨ, ਅਨੇਕ ਸੁਅੰਬਰ ਸਾਜ ਬਰੈਂਗੇ, ਬ੍ਰਹਮ ਮਹੇਸ਼ਰ ਵਿਸ਼ਨ ਸਚੀ ਪਤ, ਅੰਤ ਫਸੇ ਜੁਮਫਾਸ ਬਰੈਂਗੇ, ਜੇ ਨਰ ਸ੍ਰੀ ਪਤ ਕੇ ਪ੍ਰਸਹੈ ਭਗਤੇ, ਨਰ ਫੇਰ ਨ ਦੇਹ ਧਰੈਂਗੇ, ਕਾ ਭਇਓ ਜੋ ਦੋ ਲੋਚਨ, ਮੂੰਦ ਕੈ ਬੈਠ ਰਿਹੋ ਬਖ ਧਿਆਨ ਲਗਾਇਓ, ਨਾਥ ਫਿਰਿਓ ਲੀਏ ਸਾ ਸਮੁੰਦਰ, ਲੋਕ ਗਯੋ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੁ ਬੈਠ ਕੈ, ਐਸੇ ਹੀ ਐਸੇ ਸੁ ਬੈਸ ਬਿਤਾਯੋ, ਸਾਚ ਕਹੂ ਸੁਨ ਲੇਹੂ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਯੋ, ਕਾਹੂ ਲੈ ਪਾਹਨ ਪੂਜ ਧਰਿਓ ਸਿਰ, ਕਾਹੂ ਲੈ ਲਿੰਗ ਗਰੇ ਲਟਕਾਯੋ, ਕਾਹੂ ਲਖਿਓ ਹਰ ਅਵਾਚੀ ਦਿਸਾ ਮਹਿ, ਕਾਹੂ ਪਛਾਹ ਕੋ ਸੀਸ ਨਿਵਾਯੋ, ਕੋ ਬਤਾਨ ਕੋ ਪੂਜਤ ਹੈ ਪਸ ਕੋ ਮਿਰਤਾਨ ਕੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੂ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ ਤੁਮ ਕਾਬੂ, ਆਪ ਹਾਥ ਦੈ ਮੋਹਿ ਬਚਾਵੋ, ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਭੈ ਕਰਤਾਰਾ, ਮੋਰ ਰੱਛਾ ਨਿਜ ਕਰ ਦੈ ਕਰੀਐ, ਸਭ ਬੈਰਨ ਕਵਾ ਸੁੰਘਰੀਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ, ਤੁਮੈ ਚਾੜ ਕੋਈ ਅਵਰ ਨਾ ਧਿਆਉ, ਜੋ ਵਰ ਚਾਹੂ ਸੋ ਤੁਮ ਤੇ ਪਾਉ, ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ, ਆਪ ਹਾਥ ਦੈ ਮੁਜੈ ਉਬਰੀਐ, ਮਰਨ ਕਾਲ ਕਾ ਤ੍ਰਾਸ ਨਿਵਰੀਐ, ਹੂ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੂ ਕਰੇ ਹੋ ਰੱਛਾ, ਰਾਖ ਲਿਹੋ ਮੋਹਿ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸਕੰਤਾ, ਕਾਲ ਪਾਏ ਬ੍ਰਹਮਾ ਬਾਪ ਧਰਾ, ਕਾਲ ਪਾਏ ਸ਼ਿਵ ਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸੁਵਾਰਾ, ਨਮਸਕਾਰ ਹੈ ਤਾਹੇ ਹਮਾਰਾ, ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈ ਜਛਨ ਉਪਜਾਇਓ, ਆਦੰਤੇ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ, ਸਿਵਕਨ ਕੋ ਸਭ ਗੁਣ ਸੁਖ ਦਿਓ, ਸਤਰਨ ਕੋ ਪਲਮੋ ਬਦਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੇਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੇ ਜਾਣੈ, ਜਬ ਕਰਕ ਕਰਾ ਕਰਤਾਰਾ, ਪ੍ਰਜਾ ਧਰਤ ਤਬ ਦੇਹੇ ਅਪਾਰਾ, ਜਬ ਆ ਕਰਕ ਕਰਤ ਹੋ ਕਬੂ, ਤੁਮ ਮੈਂ ਮਿਲਤ ਦੇਹ ਧਰ ਸਭ ਹੂੰ, ਜੇਤੇ ਬਦਨ ਸਿਰ ਸਭ ਧਾਰੈ, ਆਪ ਆਪਣੀ ਬੂਝੂ ਚਾਰੈ, ਤੁਮ ਸਭ ਹੀਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ, ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਨਾਦ ਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ, ਤਾਕੋ ਕਰਪਾਨ ਅਨੁਮਾਨਤ, ਮਹਾਮੂੜ ਕਛ ਭੇਦ ਨ ਜਾਣਤ, ਮਹਾਦੇਵ ਕੋ ਕਹਿਤ ਸਦਾ ਸਿਵ, ਨਿਰੰਕਾਰ ਕਾ ਚੀਨਤ ਨ ਭੇਵ, ਆਪ ਆਪਣੀ ਬੁਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਿਹ ਬਿਲ ਸਜਾ ਪ੍ਰਥਮ ਸੰਸਾਰਾ, ਇਕੈ ਰੂਪ ਅਨੂਪ ਸਰੂਪਾ, ਰੰਕ ਭਯੋ ਰਾਵ ਕਹੀ ਭੂਪਾ, ਅੰਧ ਜੀਰਜ ਸੇਤ ਜਕੀਨੀ, ਉਤ ਭੁਜ ਕਾਨ ਬਹੁਰ ਰਚ ਦੀਨੀ, ਕਹੁ ਫੂਲ ਰਾਜਾ ਹੋਵੈ ਬੈਠਾ, ਕਹੁ ਸਿਮਟ ਭਇਉ ਸੰਕਰਿ ਕੈਠਾ, ਸਿਗਰੀ ਸ੍ਰੇਸ਼ਟ ਦਿਖਾਏ ਅਚੰ ਭਵ, ਆਦ ਜੁਗਾ ਸਰੂਪ ਸੋਯਮ ਭਵ, ਅਬ ਰੱਛਾ ਮੇਰੀ ਤੁਮ ਕਰੋ, ਸਿੱਖ ਉਬਾਰ ਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣਕਾਤਾ, ਜੇ ਆਸ ਤੁਜ ਤਵ ਸਰਣੀ ਪਰੇ, ਤਿਨ ਕੇ ਦੁਸ਼ਟ ਦੁਖ ਤਹਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ, ਜੋ ਕਲ ਕੋ ਇਕ ਬਾਰ ਤਿਐ ਹੈ, ਤਾ ਕੇ ਕਾਲ ਨਿਕਟ ਨਹਿ ਐ ਹੈ, ਰੱਛਾ ਹੋਏ ਚਾਹੇ ਸਭ ਕਾਲਾ, ਦੁਸ਼ਟ ਅਰਿਸ਼ਟਰੈ ਤਤਕਾਲਾ, ਕਿਰਪਾ ਦਿਸ਼ਟਨ ਜਾਹੇ ਨਿਹਰਿਹੋ, ਤਾ ਕੇ ਤਾਪ ਤਨਕ ਮੈਂ ਹਰਿਹੋ, ਰਿੱਧ ਸਿੱਧ ਕਰਮੂ ਸਭ ਹੋਈ, ਦੁਸ਼ਟ ਛਾ ਚਵੈ ਸਕੈ ਨ ਕੋਈ, ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਉਬਾਰਾ, ਜਿਨ ਹਰ ਨਾਮ ਤਿਹਾਰੂ ਕਹਾ, ਦਾਰਿਤ ਦੁਸ਼ਟ ਦੁਖ ਤੇ ਰਹਾ, ਕੜ ਕੇ ਤੁਮੈ ਸਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੁਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਬਰਾਤਾ, ਕਿਲ ਵਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਨ ਕੋ ਛੈ ਕਰਤਾ, ਸ੍ਰੀ ਅਸ ਤੁਜ ਜਪ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨ ਦਿਸੈ ਵਿਆਪਤ ਕੋਈ ਅਡਿਲ, ਸੁਣੈ ਗੁੰਗ ਜੋ ਯਾਹੇ ਸੁਰਸ ਨਾ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕੜ ਨਾ ਤਿਨ ਨਰ ਕੀ ਰਹਿ, ਹੋ ਜੋ ਯਾਕੀ ਇਕ ਵਾਰ ਚੌਪਈ ਕੋ ਕਹਿ, ਚੌਪਈ ਸੰਬਤ ਸਤਰੈ ਸਹਿਸਪਨੀ ਜੈ, ਅਰਧ ਸਹਿਸ ਹੁਣ ਤੀਨ ਕਹੀ ਜੈ ਭਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ। ਆਨੰਦ ਕੋ ਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਜ ਆਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸੁਵਾਰਨਾ ਸਭ ਨਾ ਗੱਲਾਂ ਸਮਰਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਾ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੁ ਸੰਤੋ ਸ਼ਬਦ ਧਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰੀਆ ਤੁਧ ਵਾਸ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਾਹੀ ਸ਼ਬਦ ਲਾਗ ਸੁਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸੁਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ ਪਾਵੈ ਤਾ ਸੋਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰ ਹੈ ਦਾਹ ਦੀ ਸਿੱਖ ਨਾਮ ਲਾਗ ਸੁਵਾਰਿਆ ਗੁਰ ਪ੍ਰਸਾਦੀ ਮਨ ਭਇਆ ਨਿਰਮਲ ਜਿਨ੍ਹਾਂ ਭਾਣਾ ਭਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰੇ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਭ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਉ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇ ਤੂੰ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਵਿਟਹੁ ਜਿਨ ਮੋਹ ਮਿਟਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਕਿਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਉਲੇ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਗੁਚਰਾ ਤਿਰੰਤ ਨਾ ਪਾਇਆ ਅੰਤੂ ਨਾ ਪਾਇਆ ਕਿਨੈ ਤੇਰਾ ਆਪਣ ਆਪ ਤੂੰ ਜਾਣੇ ਜੀ ਜਨ ਸਭ ਕੇਲ ਤੇਰਾ ਕਿਆ ਕੋ ਆਕ ਵਖਾਣੇ ਆ ਕਹਿ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਗਮ ਹੈ ਤਿਰੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜ ਦੇ ਸੁ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੁਧ ਉਪਾਏ ਇਕ ਵੇਖ ਪਰਸਨ ਆਇਆ ਲਭ ਲੁਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਹਕੇਰੀ ਬਿਕ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵਾਲ ਹੋ ਨਿਕੇਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜੋ ਤੂੰ ਚਲਾਹੇ ਤਿਵ ਚੱਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵੈ ਚੱਲੈ ਜਿਨਾ ਮਾਰਗ ਪਾਵਹਿ ਕਰ ਕਿਰਪਾ ਜਿਨਾਮ ਲਾਹੇ ਸੀ ਹਰ ਹਰ ਸਦਾ ਧਿਆਵਹੇ ਜਿਸਨੋ ਕਥਾ ਸੁਨਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵਹਿ ਕਹਿ ਨਾਨਕ
सच्चे साहिब ज्यों भावै तिवै चलावै इहो सोहेला शब्द सुहावा शब्दो सुहावा सदा सोहेला सतगुरु सुनाया इहो तिन कै मन वसिया जिन तुर हो लिखिया आया एक फिर है कनेरे करह गल्ला गली किने न पाया कह नानक शब्द सुहेला सतगुरु सुनाया पवित हुए से जना जिनी हर त्याया हर त्याया पवित हुए गुरमुख जिनी त्याया पवित माता पिता कुटाम सह सो पवित संग सुबाइया कह दे पवित सुन दे पवित से पवित जिनी मन वसाया कह नानक से पवित जिनी गुरमुख हर हर त्याया करमी सहज न उपजै बिन सहजै सहसा न जाए न जाए सहसा कितै संजम रहि कर्म कमाए सहसै जीव मलीन है कित संजम धोता जाए मन धुव हो शब्द लाग हो हर स्यों रहो चित लाए कह नान गुर प्रसादी सहज उपजै ए सहसा इबजाए जी हो मैले बारों निर्मल जी हो ता मैले तिनी जन्म जुवै हारिया ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾਂ ਮੈਂ ਨਾ ਮੁਤਮ ਸੋ ਸੁਣੈ ਨਾਹੀ ਫਿਰ ਹੈ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਚੜਿਆ ਕੂੜੇ ਲਾਗੇ ਤਿਨ ਜਨਮ ਜੂਐ ਹਾਰਿਆ ਜੀ ਹੋ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀ ਹੋ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋ ਪਹੁੰਚੈ ਨਾਹੀ ਮਨਸਾ ਸਤ ਸਮਾਣੀ ਜਨਮ ਰਤਨ ਜਿਨੀ ਕਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰ ਬਿਨ ਵਰ ਨ ਜਾਣੈ ਕੋਏ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇ ਕੀਆਂ ਜਾਏ ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿਨਾ ਸੁਮਾਣੀ ਪੀਵ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿ ਦੇ ਕੱਚੇ ਸੁਣ ਦੇ ਕੱਚੇ ਕੱਚੀ ਆਖ ਵਖਾਣੀ

ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿਤ ਜੜਾਉ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਉ, ਸ਼ਬਦ ਛੇਤੀ ਮਨ ਮਿਲਿਆ, ਸੱਚੈ ਲਾਇਆ ਭਾਉ, ਆਪੇ ਹੀਰਾ ਰਤਨ ਆਪੇ, ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਉ, ਸਿਵ ਸਕਤਾ ਪਾਏ ਕਹਿ, ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਇਆ ਵੇਖੈ, ਗੁਰਮੁਖ ਕਿਸੈ ਬੁਝਾਏ, ਤੋੜੇ ਬੰਧਨ ਹੋਵੈ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ, ਇੱਕ ਸਿਉ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ, ਸਿਮ

ਜਿਥੇ ਗੁਣੀ ਸੰਸਾਰ ਭ੍ਰਮ ਸੁੱਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਿਨ ਹਰ ਲਿਵਲਾ

ਰਚਿਆ ਜੋ ਤੇਰਾ ਕੀਤਾ ਤੂੰ ਜਗ ਮੈਂ ਆਇਆ। ਮਨ ਚਾਉ ਭਇਆ ਪ੍ਰਭਾ ਗੁਣ ਸੁਣਿਆ, ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ, ਆਪਣਾ ਫਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ। ਕਹਿ ਨਾਨਕ ਪ੍ਰਭਾ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰਾ ਮੇਰਿਆ ਇਸ ਜਗ ਮਹਿ ਆਏ ਕਹਿ, ਕਿਆ ਤੁਧ ਕਰਮ ਕਮਾਇਆ ਕਿ ਕਰਮ ਕਮਾਇਆ ਤੁਧ ਸਰੀਰਾ। ਜਾ ਤੂੰ ਜਗ ਮਹਿ ਆਇਆ, ਜਿਨ ਹਰ ਤੇਰਾ ਰਚਨ ਰਚਿਆ। ਸੋ ਹਰ ਮਨ ਨ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ। ਪੂਰਬ ਲਿਖਿਆ ਪਾਇਆ ਕਹਿ ਨਾਨਕ, ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਏ ਨੇਤਰ ਹੋ ਮੇਰੇ ਹੋ, ਹਰ ਤੁਮ ਮਹਿ ਜੋਤ ਧਰੀ। ਹਰ ਬਿਨਵਰ ਨਾ ਦੇਖੋ ਕੋਈ, ਹਰ ਬਿਨਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ, ਇਹੋ ਵੀ ਸੰਸਾਰ ਤੁਮ ਦੇਖਦੇ। ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਗੁਰ ਪ੍ਰਸਾਦੀ ਬੁਝਿਆ ਜਾ ਵੇਖਾ, ਹਰ ਇੱਕ ਹੈ ਹਰ ਬਿਨਵਰ ਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੀ, ਸਤਿਗੁਰ ਮਿਲੈ ਦਿਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨੈ ਨੂੰ ਪਠਾਏ। ਏ ਸਰਵਣ ਹੋ ਮੇਰੇ ਹੋ, ਸੱਚ ਹੈ ਸੁਣਨੈ ਨੂੰ ਪਠਾਏ। ਸੱਚ ਹੈ ਸੁਣਨੈ ਨੂੰ ਪਠਾਏ, ਸਰੀਰ ਲਾਏ ਸੁਣਹੁ ਸਤਬਾਣੀ। ਜਿਤ ਸੁਣੀ ਮੰਤਨ ਹਰਿਆ ਹੋਆ, ਰਸਨਾ ਰਸ ਮਾਨੀ ਸਚ ਲਖ ਵਡਾਨੀ। ਤਾਂ ਕੀ ਗਤ ਕਹੀ ਨਾ ਜਾਏ, ਕਹਿ ਨਾਨਕ ਅੰਮ੍ਰਿਤ ਨਾਮ ਸੁਣਹੁ ਪਵਿੱਤਰ ਹੋਵੋ। ਸੱਚ ਹੈ ਸੁਣਨੈ ਨੂੰ ਪਠਾਏ, ਹਰ ਜੀਉ ਗੁਫਾ ਅੰਦਰ ਰੱਖ ਕਹਿ। ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਾਉਣ, ਨੌ ਦੁਆਰੇ ਪ੍ਰਗਟ ਕੀਏ। ਦਸਵਾਂ ਗੁਪਤ ਰਖਾਇਆ, ਗੁਰਦੁਆਰੇ ਲਾਏ ਭਾਵਣੀ। ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿਨ ਏਕ ਰੂਪ ਨਾਉ ਨਵ ਨਿਧ। ਤਿਸਦੰਤ ਨਾ ਜਾਈ ਪਾਇਆ, ਕਹਿ ਨਾਨਕ ਹਰ ਪਿਆਰੈ। ਜੀਉ ਗੁਫਾ ਅੰਦਰ ਰੱਖ ਕਹਿ, ਵਾਜਾ ਪਵਨ ਵਜਾਇਆ। ਇਹੋ ਸਾਚਾ ਸੁਹਿਲਾ, ਸਾਚਾ ਘਰ ਗਾਵਹੂ। ਗਾਵੋ ਤਾਂ ਸੁਹਿਲਾ ਘਰ ਸਾਚਾ, ਜਿੱਥੇ ਸਦਾ ਸੱਚ ਧਿਆ ਵਹੇ। ਸੱਚੋ ਧਿਆ ਵਹਿ ਜਾ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸਤ ਸਭਨਾ ਕਾ ਕਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ ਸਤ ਸੁਹਿਲਾ, ਸੱਚਾ ਘਰ ਗਾਵਹੇ। ਆਨੰਦ

ਵਾਹਿਗੁਰੂ ਵਾਹਿਗੁਰੂ, ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ।

ਅਨੁਸਾਰ ਬਖਸ਼ਿਸ਼ ਰਹਿਮਤ ਕੀਤੀ। ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ।

ਪਾਉਣੀਆਂ। ਸਤਿਗੁਰੁ ਜੀ ਰਹਿਮਤ ਕਰਨੀ, ਸਭਨਾ ਦੇ ਦਰਾਂ ਸਭਨਾ ਦੇ ਘਰਾਂ ਵਿੱਚ ਆਪ ਜੀ ਨੇ ਆਪਣੇ ਭਜਨ ਬਾਣੀ ਦਾ ਪ੍ਰਕਾਸ਼ ਬਖਸ਼ਿਸ਼ ਕਰਨਾ, ਦੁੱਖਾਂ ਕਲੇਸਾਂ ਦਾ ਨਾਸ ਕਰਨਾ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਸਦਕਾ ਚਾਰ ਪੈਰੈਣ ਸੁਖ ਭਾਣੀ ਅੰਦਰ ਬਤੀਤ ਹੋਈ ਹੈ। ਦਿਨ ਚੜੇ ਆਪਣੇ ਭਾਣੇ ਅੰਦਰ ਸੁਖਮਈ ਆਨੰਦਮਈ ਬਤੀਤ ਕਰਵਾਉਣਾ। ਗਰੀਬ ਨਵਾਜ ਆਪ ਜੀ ਕੇ ਹਜੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀ ਸਕੇ ਆਪ ਜੀ ਕਾ ਪਾਵਨ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ, ਦਰ ਆਈ ਸਮੂਹ ਸੰਗਤ ਦੀ ਗਰੀਬ ਨਵਾਜੀ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ, ਅੱਖਰਵਾਦ ਘਾਟ ਭੁੱਲ ਚੁੱਕ ਮੁਆਫ ਕਰਨ

ਸਤਨਾਮ ਵਾਹਿਗੁਰੂ ਸਾਹਿਬ ਜੀਉ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ ਸਦਾ ਸੁਖ ਮਨ ਵਸੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਸ਼ਰਧਾ ਭਾਵਨਾ ਪ੍ਰੇਮ ਨੇਮ ਸਹਿਤ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਹੈ, ਅੱਜ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕਰਕੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਪਾਵਨ ਪਵਿੱਤਰ ਦੀਵਾਨਾਂ ਦੀ ਸੰਪੂਰਨਤਾ ਤੇ ਦਰਗਾਹੀ ਹੁਕਮਨਾਮਾ ਸਾਹਿਬ ਜੋ ਪੰਚਮ ਪਾਤਸ਼ਾਹ ਜੀ ਨੇ ਜੈਤ ਸ੍ਰੀ ਰਾਗ ਵਿੱਚ ਬਖਸ਼ਿਸ਼ ਕੀਤਾ ਹੈ, ਆਪ ਜੀ ਨੇ ਸਰਵਨ ਕੀਤਾ ਹੈ। ਉਪਰੰਤ ਅੱਜ ਜੋ ਜੇਠ ਦੇ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ, ਜੇਠ ਦੇ ਮਹੀਨੇ ਦੀ ਸੰਗਰਾਂਦ ਦੀ ਪ੍ਰਾਰੰਭਤਾ ਹੋਈ ਹੈ, ਸੋ ਪੰਚਮ ਪਾਤਸ਼ਾਹ ਜੀ ਦੇ ਹੀ ਸ੍ਰੀਮੁਖ ਤੋਂ ਉਚਾਰਨ ਕੀਤੀ ਗਈ ਅੰਮ੍ਰਿਤ ਬਾਣੀ ਬਾਰਾਂ ਮਾਹ ਵਿੱਚੋਂ ਆਪਾਂ ਜੇਠ ਦੇ ਮਹੀਨੇ ਰਾਹੀਂ ਜੋ ਗੁਰਦੇਵ ਜੀ ਨੇ ਉਪਦੇਸ਼ ਕੀਤਾ ਹੈ ਕਿ ਇਹ ਜੇਠ ਮਹੀਨਾ ਜਿਵੇਂ ਬਹੁਤ ਵੱਡਾ ਹਿੰਦੁਸਤਾਨ ਦੀ ਧਰਤੀ ਤੇ ਭਾਰਤ ਵਰਸ਼ ਦੀ ਧਰਤੀ ਦੇ ਭੂਗੋਲ ਦੀ ਜੇ ਆਪਾਂ ਗੱਲ ਕਰੀਏ ਤਾਂ ਉੱਥੋਂ ਦੇ ਭੂਗੋਲ ਦੇ ਅਨੁਸਾਰ ਜਿਹੜੇ ਦਿਨ ਨੇ ਬਹੁਤ ਵੱਡੇ ਮੰਨੇ ਜਾਂਦੇ ਨੇ, ਰਾਤਾਂ ਛੋਟੀਆਂ ਹੋ ਜਾਂਦੀਆਂ ਨੇ, ਇਸ ਕਰਕੇ ਇਸ ਮਹੀਨੇ ਦਾ ਨਾਮ ਜੇਠ ਹੈ, ਭਾਵ ਵੱਡਾ। ਪਰ ਗੁਰਦੇਵ ਪਿਤਾ ਮਹਾਰਾਜ ਜੀ ਕਹਿੰਦੇ ਸਭ ਤੋਂ ਵੱਡਾ ਉਹ ਅਕਾਲ ਪੁਰਖ ਵਾਹਿਗੁਰੂ ਹੈ, ਹਰ ਜੇਠ ਜੁੜਨ ਦਾ ਲੋਹੜੀ ਹੈ, ਤੇ ਸਾਨੂੰ ਚਾਹੀਦਾ ਹੈ ਕਿ ਉਸ ਸਮਰੱਥ ਸਰਬ ਕਲਾ ਸੰਪੰਨ ਪਰਮੇਸ਼ਵਰ ਵਾਹਿਗੁਰੂ ਦੇ ਨਾਲ ਜੁੜਨ ਦਾ ਸਾਨੂੰ ਕੋਈ ਆਹਰ ਕੋਈ ਉੱਦਮ ਕਰਨਾ ਚਾਹੀਦਾ ਹੈ, ਜਿਸ ਅੱਗੇ ਸਭ ਨਿਵੰਨ, ਜਿਹਦੇ ਅੱਗੇ ਸਾਰੀ ਕਾਇਨਾਤ ਨਿਭਦੀ ਹੈ, ਸਾਰਾ ਬ੍ਰਹਿਮੰਡ ਨਿਭਦਾ ਹੈ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਜੋ ਵੀ ਅਕਾਲ ਪੁਰਖ ਵਾਹਿਗੁਰੂ ਮਿੱਤਰ ਦੇ ਦਾਵਣ ਦਾ ਅਰਥ ਹੈ ਦਾਮਣ ਨਾਲ, ਭਾਵ ਕਿ ਉਹਦੇ ਚਰਨ ਸ਼ਰਨ ਵਿੱਚ ਆ ਜਾਂਦਾ ਹੈ, ਉਸ ਦਾ ਪੱਲਾ ਪਕੜ ਲੈਂਦਾ ਹੈ, ਫਿਰ ਉਹਨਾਂ ਨੂੰ ਕਦੀ ਜਮਾਂ ਦੀ ਮਾਰ ਨਹੀਂ ਪੈਂਦੀ, ਦੁੱਖਾਂ ਦੀ ਮਾਰ ਨਹੀਂ ਪੈਂਦੀ। ਉਹ ਸਦਾ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗੇ ਰਹਿੰਦੇ ਨੇ। ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਆਪਣੇ ਜੀਵਨ ਦੀ ਬਾਜ਼ੀ ਨੂੰ ਜਿੱਤ ਜਾਂਦੇ ਨੇ, ਜਿਨ੍ਹਾਂ ਦੇ ਪਾਸ ਉਸ ਵੱਡੇ ਪਰਮੇਸ਼ਵਰ ਵਾਹਿਗੁਰੂ ਦਾ ਸਾਥ ਹੈ, ਉਸ ਦੇ ਨਾਲ ਜਿਨ੍ਹਾਂ ਨੇ ਆਪਣੇ ਹਿਰਦੇ ਦਾ ਜੋੜ ਬਿਠਾ ਲਿਆ ਹੈ, ਉਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਵੱਡੇ ਨਾਲ ਜੁੜ ਕੇ ਵੱਡੇ ਬਣ ਜਾਂਦੇ ਨੇ। ਸੋ ਇਸ ਪਾਵਨ ਮਹੀਨੇ ਰਾਹੀਂ ਸਤਿਗੁਰੂ ਜੀ ਨੇ ਇਹ ਉਪਦੇਸ਼ ਇਹ ਬਖਸ਼ਿਸ਼ ਕੀਤੀ ਹੈ ਕਿ ਇਹ ਭਾਈ ਸਭ ਤੋਂ ਸਮਰੱਥ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣਾ ਹੈ, ਉਸ ਅਕਾਲ ਪੁਰਖ ਵਾਹਿਗੁਰੂ ਦੀ ਹੀ ਚਰਨ ਸ਼ਰਨ ਵਿੱਚ ਆਪਣੀਆਂ ਬੇਨਤੀਆਂ ਆਪਣੀ ਬਿਰਥਾ ਰੱਖਣੀ ਹੈ, ਗੁਰੂ ਚਰਨਾਂ ਵਿੱਚ ਆਪਣੀਆਂ ਜੋਦਣੀਆਂ ਕਰਨੀਆਂ ਹਨ, ਕਿਉਂਕਿ ਗੁਰੂ ਹੀ ਪਰਮੇਸ਼ਵਰ ਸਵਰੂਪ ਹੈ, ਗੁਰੂ ਹੀ ਪਰਮੇਸ਼ਵਰ ਨਾਲ ਜੋੜਨ ਵਾਲਾ ਹੈ। ਇਹ ਦਤਾਰ ਪਿਤਾ ਮਹਾਰਾਜ ਨੇ ਅੱਜ ਦੇ ਇਸ ਮਹੀਨੇ ਰਾਹੀਂ ਉਪਦੇਸ਼ ਦਿੱਤਾ ਹੈ। ਗੁਰੂ ਕਿਰਪਾ ਕਰੇ ਆਉਣ ਵਾਲਾ ਸਮਾਂ ਇਹ ਸਾਰਾ ਮਹੀਨਾ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਬਖਸ਼ਿਸ਼ ਸਦਕਾ ਗੁਰੂ ਪ੍ਰੇਮ ਵਿੱਚ, ਗੁਰੂ ਯਾਦ ਵਿੱਚ, ਗੁਰੂ ਸੇਵਾ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬੇਨਤੀ ਹੈ ਕਿ ਸਾਡੇ ਪਾਸ ਸਿੱਖ ਪੰਥ ਦੇ ਮਹਾਨ ਵਿਦਵਾਨ ਸਤਿਕਾਰਯੋਗ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜੋ ਪਿਛਲੇ ਸੋਮਵਾਰ ਤੋਂ ਇਹ ਸਾਰਾ ਹਫ਼ਤਾ ਹੀ ਸਤਿਗੁਰੂ ਦਤਾਰ ਪਿਤਾ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦੀ ਕਥਾ ਦੇ ਨਾਲ ਉਸ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ, ਅੱਜ ਵੀ ਅਤੇ ਕੱਲ੍ਹ ਵੀ, ਭਾਵ ਦੋ ਦਿਨ ਸ਼ਾਮ ਦੇ ਰਾਤਰੀ ਦੇ ਦੀਵਾਨਾਂ ਵਿੱਚ 7:30 ਤੋਂ 9:45 ਵਜੇ ਤੱਕ ਉਹ ਆਪ ਜੀ ਨੂੰ ਭਗਤ ਕਬੀਰ ਜੀ ਦੇ ਸਲੋਕਾਂ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਉਹ ਸੁਣਾਉਣਗੇ, ਨਿਹਾਲ ਕਰਨਗੇ ਵਿਚਾਰਾਂ ਦੇ ਨਾਲ ਆਪ ਜੀ ਨੂੰ। ਸੋ ਆਪ ਜੀ ਨੇ ਸਮਾਂ ਕੱਢ ਕੇ ਹਾਜ਼ਰੀਆਂ ਭਰਨੀਆਂ, ਐਤਵਾਰ 12:15 ਤੋਂ 1:30 ਵਜੇ ਤੱਕ ਸਮਾਂ ਹੈ। ਆਪ ਜੀ ਦੇ ਚਰਨਾਂ ਵਿੱਚ ਸ਼ਨੀਵਾਰ ਬੇਨਤੀ ਹੈ ਕਿ ਵੱਧ ਚੜ੍ਹ ਕੇ ਹਾਜ਼ਰੀਆਂ ਭਰਨੀਆਂ ਹਨ। 27 ਮਈ ਤੋਂ ਲੈ ਕੇ 31 ਮਈ ਤੱਕ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਗੁਰੂ ਘਰ ਦੇ ਕੀਰਤਨੀ, ਉਹ ਵੀ ਆਪ ਸੰਗਤਾਂ ਦੇ ਨਾਲ ਆ ਕਰਕੇ ਗੁਰਬਾਣੀ ਕੀਰਤਨ ਰਾਹੀਂ ਆਪ ਜੀ ਨੂੰ ਨਿਹਾਲ ਕਰਨਗੇ। ਸੋ 27 ਮਈ ਤੋਂ 31 ਮਈ ਤੱਕ ਉਹਨਾਂ ਨੇ ਗੁਰੂ ਘਰ ਵਿੱਚ ਹਾਜ਼ਰੀਆਂ ਭਰਨੀਆਂ ਹਨ। ਸੋ ਆਪ ਜੀ ਨੇ ਸਮਾਂ ਜ਼ਰੂਰ ਕੱਢਣਾ ਹੈ ਜੀ। ਆਓ ਪਿਆਰ ਸਾਹਿਤ ਹੁਣ ਇਲਾਹੀ ਬਾਣੀ ਦਾ ਕੀਰਤਨ, ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਤਿੰਨਾਂ ਦਾ ਜਥਾ ਆਪ ਜੀ ਨੂੰ ਸਰਵਣ ਕਰਵਾਏਗਾ ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਆਪਣੇ ਭੋਗ ਭੋਗ ਕੇ ਹੋਏ ਪਸਮਟ ਭੌਰ ਸਿਧਾਇਆ। ਵੱਡਾ ਹੋਆ ਦੁਨੀਦਾਰ ਕਲ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ।

0: ਮੌੜੀ ਨਜ਼ਰ ਕਰੇ ਜੇ ਆਪਣੇ ਤਾਂ ਨਦਰ ਸਤਿਗੁਰ ਪਾਇਆ, ਇਹੋ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ, ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣਿਓ ਲੋਕ ਸਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚ ਹੋ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ।
1: ਅਸਾ ਮਹੱਲਾ ਚੌਥਾ।

ਬਾਦੰ ਸਰਪੂਜ ਸਬਗਲ ਸੰਵਾਦੰ ਮੁਖ ਝੂਠ ਭੂਖਣ ਸਾਰੰ ਤ੍ਰਿਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮੰ

ਓੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਹਾਈ ਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨਾ ਹੁਕਮ ਮਨਾਏ ਸੀ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ। ਖਸਮੇ ਭਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ, ਤਾਂ ਦਰਗਹਿ ਪੈਂਦਾ ਜਾਏ ਸੀ।

ਪੌੜੀ ਸਤਿਗੁਰ ਵੱਡਾ ਕਰਸਾ ਲਾਹੀਆਂ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨ ਦਰਿਆਈਆਂ ਜਾ ਤਿਸ ਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਹਮਾਰ ਕੱਢੀਆਂ ਬੁਰਿਆਈਆਂ ਸਹਿ ਤੁਠੈ ਨੌ ਨਿਧ ਪਾਈਆਂ ਸਹਿ ਤੁਠੈ ਨੌ ਨਿਧ ਪਾਈਆਂ।

ਸਤਿ ਮਹਾਰਾਜ ਕਿਰਪਾ ਕਰਨ ਬਿਨ ਸੰਗਤਾਂ ਦੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰੀਆਂ ਸਭਨਾਂ ਦੀਆਂ ਹਾਜ਼ਰੀਆਂ ਧਰਤੀ ਪ੍ਰਵਾਨ ਕਰਨ ਸੱਚੇ ਪਾਤਸ਼ਾਹ ਜੀ ਅੱਜ ਸੰਗਰਾਮ ਦਾ ਦਿਹਾੜਾ ਹੈ। ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ। ਆਓ ਅੱਜ ਅੰਮ੍ਰਿਤ ਵੇਲੇ ਜੋ ਸਾਹਿਬਾਂ ਨੇ ਹੁਕਮਨਾਮਾ ਸਾਨੂੰ ਬਖਸ਼ਿਸ਼ ਕੀਤਾ ਸੀ ਉਹਦੀ ਕਥਾ ਵਿਚਾਰ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਤਿੰਨ ਪਾਸੋਂ ਕਰਦੇ ਹਾਂ ਜੀ ਹੋਈਆਂ ਪੁਰਾਣੇ ਖੇਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਸਤਿਗੁਰ ਹੋਏ ਦਿਆਲ ਤਾਂ ਸਰਧਾ ਪੂਰੀਐ ਸਤਿਗੁਰ ਹੋਏ ਦਿਆਲ ਨ ਕਬਹੁ ਝੂਰੀਐ ਸੋਇ ਸੁਨੰਦੜੀ ਮੇਰਾ ਤਨ ਮਨ ਮੌਲਾ ਨਾਮ ਜਪੰਦੜੀ ਲਾਲੀ ਪੰਦ ਜਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਾ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰ ਨਾ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਅਮਾ ਦ੍ਰਿਸ਼ਟ ਸਭ ਕਰੇ ਹਰੇਕ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਬੇ ਬਲ ਸਦਾ ਸੁਖ ਮਨ ਵਸਾ ਦੁਖ ਸੰਸਾਰ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲ ਖੋਤੋਵੈ ਸੁਕਹੋ ਟਲ ਗੁਰ ਸੇਵੀਐ ਅਹਿੰਸ ਸਹਿਜ ਸਬਾਇ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੈਤ ਸ੍ਰੀ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਜਾਣੈ ਕਵਨ ਇਹਾ ਜਗ ਮੀਤ ਜਿਸ ਹੋਏ ਕਿਰਪਾਲ ਸੋਈ ਬਿਧ ਬੁਝੈ ਤਾਂ ਕਿ ਨਿਰਮਲ ਰੀਤ ਕੋਈ ਜਾਣੈ ਕਵਨ ਇਹਾ ਜਗ ਮੀਤ ਜਿਸ ਹੋਏ

ਪਿਤਾ ਬਨਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨ ਸਹਾਈ ਮੁਕਤ ਮਾਲ ਕਣਕ ਲਾਲ ਹੀਰਾ ਮਨ ਰੰਜਨ ਕੀ ਮਾਇਆ ਹਾ ਹਾ ਕਰਤ ਬਿਹਾਨੇ ਅਵਧ ਹੈ ਤਾਮਹ ਸੰਤੋਖ ਨਾ ਪਾਇਆ ਹਸਤ ਰਥ ਅਸਵ ਪਵਣ ਤੇਜ ਧਣੀ ਭੂਮਣ ਚਤੁਰੰਗਾ ਸੰਗ ਨਾ ਚਾਲਿਓ ਇਨ ਮਹ ਕਛੂਆ ਊਠ ਸਦਾਇਓ ਨੰਗਾ।

ਦੀਆਂ ਹਨ। ਇਸ ਪਾਵਨ ਅਸਥਾਨ 'ਤੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਿਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੈ। ਇਹ ਪਾਵਨ ਸ਼ਬਦ ਰਾਗ ਜੈਤ ਸ੍ਰੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 700 ਅੰਗ 'ਤੇ ਇਹ ਸ਼ਬਦ ਸਬਾਈਮਾਨ ਹੈ। ਆਓ ਗੁਰਮਖੋ, ਇੱਕ ਤਾਂ ਮੇਰੇ ਸਤਿਗੁਰਾਂ ਨੇ ਅੱਜ ਕੀ ਹੁਕਮ ਬਖਸ਼ਿਸ਼ ਕੀਤਾ ਹੈ, ਹੁਕਮ ਦੀ ਵਿਚਾਰ। ਦੂਸਰਾ, ਅੱਜ ਜੇਠ ਦੇ ਮਹੀਨੇ ਦੀ ਸੰਗਰਾਂਦ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ 12 ਮਾਹ ਦੀ ਬਾਣੀ ਵਿੱਚ ਹਰੇਕ ਮਹੀਨੇ ਸਾਡੀ ਚੂੜੀ ਵਿੱਚ ਇੱਕ ਪਰਮਾਤਮਾ ਦੇ ਘਰ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਅੱਜ ਜੇਠ ਦੇ ਮਹੀਨੇ ਵਿੱਚ ਮਹਾਰਾਜ ਜੀ ਨੇ ਕੀ ਬਖਸ਼ਿਸ਼ ਰਹਿਮਤਾਂ ਕੀਤੀਆਂ ਨੇ, ਦੋਨਾਂ ਦੇ ਵਿਚਾਰ ਸਮੇਂ ਵਿੱਚ ਰਹਿ ਕੇ ਆਪਾਂ ਕਰਾਂਗੇ। ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ, ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ। ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੋਲ ਸਤਿਗੁਰਾਂ ਨੇ ਹੁਕਮ ਦੇ ਇੱਥੋਂ ਆਰੰਭ ਕੀਤੇ ਨੇ। ਜੈਤ ਸ੍ਰੀ ਮਹੱਲਾ ਪੰਜਵਾਂ, ਜੈਤ ਸ੍ਰੀ ਰਾਗ ਹੈ। ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਸ਼ਬਦ ਉਚਾਰਨ ਕਰਨ ਵਾਲੇ ਨੇ। ਘਰ ਤੀਜਾ, ਤੀਸਰੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਹੈ। ਛੋਟਾ ਮੂਲ ਮੰਤਰ ਦਰਜ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਸਰਬ ਵਿਆਪਕ ਹੈ। ਸਤਿਗੁਰਾਂ ਦੇ ਪ੍ਰਸਾਦ ਦੇ ਨਾਲ, ਕਿਰਪਾ ਦੇ ਨਾਲ ਅਸੀਂ ਉਸ ਪਰਮਾਤਮਾ ਤੱਕ ਪਹੁੰਚ ਸਕਦੇ ਹਾਂ। ਇਸ ਪਾਵਨ ਸ਼ਬਦ ਦੀ ਪਹਿਲੀ ਪੰਕਤੀ ਹੈ, ਕੋਈ ਜਾਣੈ ਕਵਨ ਈਹਾ ਜਗ ਮੇਦ। ਕੋਈ ਬਿਰਲਾ ਮਨੁੱਖ ਹੈ ਜਿਹੜਾ ਇਹ ਜਾਣਦਾ ਹੈ, ਇਹ ਸਮਝਦਾ ਹੈ ਵੀ ਸੰਸਾਰ ਦੇ ਵਿੱਚ ਅਸਲੀ ਮਿੱਤਰ ਕੌਣ ਹੈ। ਜਿਸ ਹੋਏ ਕਿਰਪਾਲ ਸੋਈ ਬਿਧ ਬੁਝ ਹੈ ਤਾਂ ਕਿ ਨਿਰਮਲ ਰੀਤ। ਜਿਸ ਮਨੁੱਖ ਨੂੰ ਇਹ ਸਮਝ ਆ ਜਾਂਦੀ ਨਾ ਵੀ ਅਸਲੀ ਮਿੱਤਰ ਕੌਣ ਹੈ, ਜਿਹੜਾ ਲੋਕ ਅਤੇ ਪਰਲੋਕ ਵਿੱਚ ਮੇਰਾ ਸਾਥ ਦੇਣ ਵਾਲਾ, ਜਿਹੜਾ ਹਰ ਵਕਤ ਮੇਰੀ ਸਹਾਇਤਾ ਕਰਨ ਵਾਲਾ, ਜਿਹਨੂੰ ਇਹ ਸਮਝ ਆ ਜਾਣ ਉਹ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜਦਾ, ਅਸਲੀ ਮਿੱਤਰ ਹੋਈ ਹੈ। ਅਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਨਾ, ਉਹਦੇ ਜੀਵਨ ਦੀ ਜਿਹੜੀ ਜੁਗਤ ਹੈ, ਰੀਤ ਹੈ, ਉਹ ਨਿਰਮਲ ਹੋ ਜਾਂਦੀ ਹੈ। ਉਹਦਾ ਜੀਵਨ ਦਾ ਢੰਗ ਜਿਹੜਾ ਹੈ ਉਹ ਪਵਿੱਤਰ ਹੋ ਜਾਂਦਾ, ਮਹਾਨ ਹੋ ਜਾਂਦਾ। ਇਹ ਮਹਾਰਾਜ ਜੀ ਨੇ ਅੱਜ ਬਖਸ਼ਿਸ਼ ਕੀਤੀ ਅਤੇ ਹੈਰਾਨਗੀ ਦੀ ਗੱਲ, ਫਿਰ ਜਿਨ੍ਹਾਂ 'ਤੇ ਅਸੀਂ ਮਾਣ ਕਰਦੇ ਹਾਂ ਨਾ ਵੀ ਆਹ ਨੇ ਸਾਡੇ ਅਸਲੀ ਮਿੱਤਰ, ਆਹ ਨੇ ਸਾਡੇ ਔਖੀ ਵੇਲੇ ਬਾਂਹ ਫੜਨ ਵਾਲੇ, ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਉਹਨਾਂ ਦਾ ਖੁੱਲ੍ਹ ਕੇ ਖੁਲਾਸਾ ਕੀਤਾ ਵੀ ਨਹੀਂ ਸੱਜਣਾ, ਉਹ ਤਾਂ ਵਿਚਾਰੇ ਆਪ ਮਜਬੂਰ ਨੇ, ਉਹ ਤਾਂ ਆਪ ਲਾਚਾਰ ਨੇ, ਉਹ ਤਾਂ ਆਪ ਕਿਸੇ ਦਾ ਆਸਰਾ ਲੱਭਦੇ ਫਿਰਦੇ ਨੇ, ਤੀਸਰਾ ਤੇਰਾ ਆਸਰਾ ਕੌਣ ਬਣੇ। ਉਹਨਾਂ ਨੇ ਅਸਲੀਅਤ ਬਿਆਨ ਕੀਤੀ, ਇੱਕ ਉਸ ਹਸਤੀ ਦੀ ਦੱਸ ਪਾਈ ਜਿਹੜੀ ਹਸਤੀ ਸੰਸਾਰ ਦੇ ਵਿੱਚ ਕਦੀ ਖਤਮ ਨਹੀਂ ਆਉਣ ਵਾਲੀ। ਸੰਸਾਰ ਦੇ ਵਿੱਚ ਅਸੀਂ ਵੀ ਲੋਕਾਂ 'ਤੇ ਮਾਣ ਕਰਦੇ ਹਾਂ, ਕਿਹਦੇ 'ਤੇ ਮਾਣ ਕਰਦੇ ਹਾਂ, ਸੱਜਣਾ ਮਿੱਤਰਾਂ 'ਤੇ, ਭੈਣ ਭਰਾ 'ਤੇ, ਮਾਤਾ ਪਿਤਾ 'ਤੇ, ਪੁੱਤਰਾਂ 'ਤੇ, ਸਾਖ ਸੰਬੰਧੀਆਂ 'ਤੇ, ਰਿਸ਼ਤੇਦਾਰਾਂ 'ਤੇ। ਮੇਰੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿਣ ਲੱਗੇ, ਠੀਕ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਵੀ ਜਿਹੜਾ ਸੱਜਣ ਮਿੱਤਰ ਹੋਵੇ, ਔਖਾ ਸਮਾਂ ਆਉਂਦਾ ਹੈ ਉਹ ਸਾਡੀ ਹੈਲਪ ਕਰਦਾ ਹੈ, ਪੁੱਤਰਾਂ 'ਤੇ ਸਮਾਂ ਆ ਜਾਵੇ, ਭੈਣ ਭਰਾ ਮਾਤਾ ਪਿਤਾ ਬਾਂਹ ਫੜਦੇ ਨੇ, ਮਾਤਾ ਪਿਤਾ 'ਤੇ ਔਖਾ ਸਮਾਂ ਆ ਜਾਵੇ, ਪੁੱਤਰ ਕਹਿੰਦਾ ਵੀ ਪਿਤਾ ਜੀ ਮੇਰੇ ਹੁੰਦਿਆਂ ਕੋਈ ਪਰਵਾਹ ਨਹੀਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸੰਸਾਰ ਦੇ ਰਿਸ਼ਤੇ ਨਾਤੇ ਜਿਹੜੇ ਨੇ ਉਹ ਔਖੇ ਸਮੇਂ ਬਾਂਹ ਫੜਦੇ ਨੇ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਨਾ ਇਸ ਦੁਨੀਆ ਤੋਂ ਅਗਲੀ ਇੱਕ ਗੱਲ ਕੀਤੀ। ਉਹ ਕਹਿਣ ਲੱਗੇ ਵੀ ਚਲੋ ਅਸੀਂ ਵੀ ਤੇਰੇ ਨਾਲ ਸਹਿਮਤ ਹਾਂ, ਸੰਸਾਰ ਦੇ ਵਿੱਚ ਇੱਕ ਦੂਜੇ ਦਾ ਭੈਣ ਭਰਾ ਆਸਰਾ ਬਣਦੇ ਨੇ, ਪਰ ਮਹਾਰਾਜ ਕਹਿਣ ਲੱਗੇ ਤੈਨੂੰ

ਪਤਾ ਹੈ ਕਈ ਵਾਰੀ ਬੰਦੇ 'ਤੇ ਸਮਾਂ ਹੀ ਇਹੋ ਜਿਹਾ ਆ ਜਾਂਦਾ ਹੈ, ਬੰਦਾ ਚਾਹੁੰਦਾ ਹੋਇਆ ਵੀ ਕਿਸੇ ਦੀ ਮਦਦ ਨਹੀਂ ਕਰ ਸਕਦਾ, ਹੈਲਪ ਨਹੀਂ ਕਰ ਸਕਦਾ। ਚੱਲ ਜੇ ਦੁਨੀਆਂ ਦੇ ਵਿੱਚ ਇੱਕ ਦੂਜੇ ਦਾ ਅਸੀਂ ਸਾਥ ਦਿੰਦੇ ਵੀ ਹਾਂ ਅਤੇ ਦੁਨੀਆਂ ਵਿੱਚ ਜੀਂਦਿਆਂ ਜੀ ਤੱਕ ਅਸੀਂ ਇੱਕ ਦੂਜੇ ਦਾ ਸਾਥ ਦੇ ਸਕਦੇ ਹਾਂ ਨਾ, ਜਦੋਂ ਬੰਦਾ ਹੀ ਸੰਸਾਰ ਦੇ ਵਿੱਚ ਅਕਾਲ ਚਲਾਉਣਾ ਕਰਦੇ। ਮੈਨੂੰ ਖਿਮਾ ਕਰੋ, ਸੰਗਰਾਂਦ ਦਾ ਦਿਹਾੜਾ ਹੈ, ਅੱਜ ਆਪਾਂ ਵਿਚਾਰ ਕਰ ਰਹੇ ਹਾਂ, ਪਰ ਜੋ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬੋਲ ਸਾਡੇ ਸਾਹਮਣੇ ਰੱਖੇ ਨੇ, ਮੈਂ ਜ਼ਰੂਰ ਇਹਦੇ ਅੱਖਰੀ ਅਰਥ ਕਰਾਂਗਾ। ਮਹਾਰਾਜ ਕਹਿਣ ਲੱਗੇ, ਜੀਂਦਿਆਂ ਜੀ ਇੱਕ ਦੂਜੇ ਦਾ ਸਹਾਰਾ ਨੇ, ਪਰ ਮਰਨ ਤੋਂ ਬਾਅਦ ਕੇਵਲ ਇੱਕ ਪਰਮਾਤਮਾ ਜਿਹੜਾ ਸਾਡਾ ਸਹਿਤੀ ਕਰਨ ਵਾਲਾ, ਜਿਹੜਾ ਸਾਡੀ ਇੱਕ ਬਾਹ ਬਣਨ ਵਾਲਾ। ਪਿਛਲੇ ਦਿਨੇ ਮੈਂ ਪ੍ਰਮਾਣ ਸਾਂਝਾ ਕੀਤਾ ਸੀ, ਸੰਸਾਰ ਦੇ ਵਿੱਚ ਮਹਾਰਾਜ ਨੇ ਅਸਲੀਅਤ ਬਿਆਨ ਕੀਤੀ, ਸੁੱਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੈ ਬਿਪਤ ਪਰੀ ਸਭ ਹੀ ਸੰਗ ਛਾੜਤ ਕੋ ਨਾ ਆਵਤ ਨੇ ਕਰਕੇ ਨਾਲ ਬਹੁਤ ਹਿਤ ਜਸ ਸਦਾ ਰਹਿਤ ਸੰਗ ਲਾਗੀ ਜਬ ਹੀ ਹੰਸਤ ਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਪਾ ਗਈ। ਇਹ ਬਿਦ ਕੋ ਵਿਵਹਾਰ ਬਣੇ ਹੋ ਜਸੋ ਨਿਹ ਲਗਾਇਓ ਅੰਤ ਬਾਰ ਨਾਨਕ ਬਿਨ ਹਰ ਜੀ ਕੋ ਕਾਮਨਾ ਆਇਓ। ਇਸ ਪੰਕਤੀ ਵੱਲ ਧਿਆਨ, ਅੰਤ ਵਿਰਲੇ ਉਹ ਮਹਾਰਾਜ ਜੀ ਕਹਿੰਦੇ ਨੇ ਕੋਈ ਜਾਣੇ ਕਵਨ ਇਹਾਂ ਜਗਮੀ, ਕਿਸੇ ਵਿਰਲੇ ਮਨੁੱਖ ਨੂੰ ਇਹ ਸਮਝ ਆਉਂਦੀ ਜੇ ਵੀ ਅੰਤ ਵੇਲੇ ਵੀ ਕੋਈ ਸਹਾਇਤਾ ਕਰਨ ਵਾਲਾ ਹੈ, ਅੰਤ ਵੇਲੇ ਵੀ ਕੋਈ ਸਾਡੀ ਬਾਂਹ ਫੜਨ ਵਾਲਾ ਹੈ, ਉਹ ਕਿਸੇ ਕਿਸੇ ਨੂੰ ਸਮਝ ਆਉਂਦੀ। ਇੱਕ ਹੋਰ ਪ੍ਰਮਾਣ ਸਾਂਝਾ ਕਰਦੇ ਹਾਂ, ਉਹ ਕੌੜੀ ਹਸਤੀ ਹੈ, ਉਹ ਹੈ ਪਰਮਾਤਮਾ, ਉਹ ਹੈ ਗੁਰੂ। ਮਹਾਰਾਜ ਜੀ ਕਹਿੰਦੇ ਨੇ ਜਾ ਕੋ ਮੁਸ਼ਕਲ ਅਤ ਬਣੇ। ਹੁਣ ਵੇਖੋ ਇਹਦੇ ਵਿੱਚ ਦੁਨੀਆਂ ਦੇ ਰਿਸ਼ਤੇਦਾਰਾਂ ਦੀ ਵੀ ਗੱਲ ਕੀਤੀ, ਭੈਣ ਭਰਾਵਾਂ ਸੱਜਣਾ ਮਿੱਤਰਾਂ ਦੀ ਗੱਲ ਕੀਤੀ, ਪਰ ਕਈ ਵਾਰੀ ਵਿਚਾਰਿਆਂ ਦਾ ਵੱਸ ਹੀ ਨਹੀਂ ਚੱਲਦਾ ਵੀ ਸਾਡੀ ਸਹਾਇਤਾ ਕਰਨ। ਮਹਾਰਾਜ ਕਹਿਣ ਲੱਗੇ ਜਾ ਕੋ ਮੁਸ਼ਕਲ ਅਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਗ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਓ। ਔਖਾ ਸਮਾਂ ਹੈ ਪ੍ਰਯਾਗ ਚਿਤਾਵੇ ਉਸ ਪਾਰ ਬ੍ਰਹਮ ਲੱਗੇ ਨਾ ਤੱਤੀਵਾ। ਇੱਕ ਪਰਮਾਤਮਾ ਜਿਹੜਾ ਤੱਤੀਵਾ ਨਹੀਂ ਲੱਗਣ, ਇੱਕ ਪਰਮਾਤਮਾ ਜਿਹੜਾ ਮਰਨ ਤੋਂ ਬਾਅਦ ਵੀ ਸਾਡੀ ਬਾਂਹ ਫੜਨਾ, ਇੱਕ ਪਰਮਾਤਮਾ ਹੈ ਜਿਹਦਾ ਸਾਡੇ ਸਿਰ ਤੇ ਹੱਥ ਹੋ ਜਾਏ ਤੇ ਬੰਦੇ ਨੂੰ ਔਖਾ ਸਮਾਂ ਵੇਖਣਾ ਹੀ ਨਹੀਂ ਪੈਂਦਾ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ, ਹੱਥ ਦੇ ਰੱਖ ਕੇ ਆਪਣੇ ਕੋ ਸਾਸ ਸਾਸ ਪ੍ਰਤਪਾਲ। ਇੱਕ ਹੋਰ ਸ਼ਬਦ ਤੁਹਾਨੂੰ ਜ਼ਬਾਨੀ ਯਾਦ, ਵੇਖੋ ਉਸ ਵਾਹਿਗੁਰੂ ਨੂੰ ਅਸੀਂ ਮਿੱਤਰ ਬਣਾ ਲਈਏ, ਉਹਦੀ ਸ਼ਰਨ ਵਿੱਚ ਆ ਜਾਈਏ, ਉਹਦੇ ਨਾਲ ਸਾਡਾ ਸੰਬੰਧ ਜੁੜ ਜਾਏ, ਉਹ ਸਾਡਾ ਸੱਜਣ ਮਿੱਤਰ ਬਣ ਜਾਏ, ਤੇ ਵੇਖੋ ਕਦੀ ਵੀ ਔਖਾ ਸਮਾਂ ਨਹੀਂ ਹੁੰਦਾ। ਤਾਤੀ ਵਾਉ ਨਾ ਲਾਗੀ ਪਾਰ ਬ੍ਰਹਮ ਸ਼ਰਨ ਆਈ ਚੌ ਕਿਰਦਾ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਪਾਏ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖ ਦੀਆ ਏਕਾ ਲਿਵਲਾਈ ਕੋਈ ਜਾਣੈ ਕਵਨ ਈਹਾ ਜਗਮੀ। ਬੜਾ ਇੱਕ ਸ਼ਬਦ ਖੁਲਾਸਾ ਚਾਹੁੰਦਾ ਹੈ, ਪਰ ਜੇ ਕੋਲੋਂ ਸਮਾਂ ਬੜਾ ਸੀਮਤ, ਕਿਉਂਕਿ ਹੁਕਮਨਾਮੇ ਤੋਂ ਬਾਅਦ ਆਪਾਂ ਨੇ ਅੱਜ ਦੇ ਮਹੀਨੇ ਦੀ ਵਿਚਾਰ ਵੀ ਕਰਨੀ, ਕਿਉਂਕਿ ਇਸ ਸੰਗਰਾਂਦ ਵਾਲੇ ਦਿਨ ਤੁਸੀਂ ਉਚੇਚੇ ਤੌਰ 'ਤੇ ਜ਼ਿਆਦਾ ਗਿਣਤੀ ਵਿੱਚ ਆਉਂਦੇ ਹੋ ਵੀ ਚੱਲ ਅੱਜ ਮਹੀਨੇ ਦੀ ਆਰੰਭਤ ਹੈ, ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਆਰੰਭਤ ਹੋਵੇ, ਸਾਰਾ ਮਹੀਨਾ ਸੁੱਖਾਂ ਨਾਲ ਲੰਘੇ। ਕੋਈ ਵਿਰਲਾ ਮਨੁੱਖ ਨੇ ਜਿਹਨੂੰ ਅਸਲੀ ਮਿੱਤਰ ਪਰਮਾਤਮਾ ਦੀ ਸਮਝ ਆਉਂਦੀ, ਕੋਈ ਜਾਣੈ ਕਵਨ ਈਹਾਂ ਜਗ ਮੀਤ, ਜਿਹਨੂੰ ਸਮਝ ਆ ਗਈ, ਜਿਹਨੇ ਸੰਸਾਰ ਦੇ ਵਿੱਚੋਂ ਹਟ ਕੇ ਨਿਰੰਕਾਰ ਦੇ ਨਾਲ ਆਪਣਾ ਸੰਬੰਧ ਜੋੜ ਲਿਆ, ਪਰਮਾਤਮਾ ਦੇ ਨਾਲ ਨਾਤਾ ਜੋੜ ਲਿਆ, ਜਿਹਨੇ ਰੱਬ ਨੂੰ ਮਿੱਤਰ ਸਮਝ ਲਿਆ, ਜਿਹਨੇ ਪਰਮਾਤਮਾ ਨੂੰ ਅਜੇ ਆਪਣਾ ਸੱਜਣ ਬਣਾ ਲਿਆ, ਜਿਸ ਹੋਏ ਕਿਰਪਾਲ ਜਿਹਦੇ ਤੇ ਵਾਹਿਗੁਰੂ ਕਿਰਪਾ ਕਰਦਾ, ਸੋਈ ਬਿਦ ਬੂਝੇ, ਉਹ ਇਸ ਸਮਝ ਨੂੰ ਰਮਜ ਨੂੰ ਸਮਝ ਸਕਦਾ ਹੈ, ਤਾਂ ਕਿ ਨਿਰਮਲ ਰੀਤ ਉਹਦੀ ਜਿਹੜੀ ਜੀਵਨ ਜੁਗਤ ਹੈ ਨਾ, ਪਵਿੱਤਰ ਹੋ ਜਾਂਦੀ, ਨਿਰਮਲ ਹੋ ਜਾਂਦੀ, ਉੱਚੇ ਜੀਵਨ ਵਾਲਾ ਬਣ ਜਾਂਦਾ ਜਿਹੜਾ ਇੱਕ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਂਦਾ। ਰਹਾਓ ਮਾਤ ਪਿਤਾ ਬਨਤਾ ਸੁੱਤ ਬੰਧਵ, ਸਾਰਿਆਂ ਰਿਸ਼ਤਾਂ ਦਾ ਮਹਾਰਾਜ ਨੇ ਜ਼ਿਕਰ ਕਰ ਦਿੱਤਾ। ਮਾਤ ਪਿਤਾ ਤੁਸੀਂ ਸਮਝਦੇ ਹੋ, ਬਨਤਾ ਕਹਿੰਦੇ ਨੇ ਇਸਤਰੀ ਨੂੰ, ਸੁੱਤ ਕਹਿੰਦੇ ਨੇ ਪੁੱਤਰ ਨੂੰ, ਬੰਧਵ ਕਹਿੰਦੇ ਨੇ ਰਿਸ਼ਤੇਦਾਰਾਂ ਨੂੰ। ਕਹਿਣ ਲੱਗੇ ਸਾਰੇ ਜਿੰਨਾ ਕੁਝ ਹੈ ਨਾ, ਜਿੰਨਾ ਇਹ ਤੇ ਜੀਂਦਿਆਂ ਜੀ ਦੇ ਇੱਕ ਦੂਜੇ ਦੇ ਸਹਾਇਤਾ ਕਰਨ ਵਾਲੇ ਨੇ। ਗੁਰਮੁਖੋ ਜਿਸ ਦਿਨ ਬੰਦੇ ਦੇ ਪ੍ਰਾਣ ਨਿਕਲ ਜਾਂਦੇ ਨੇ ਨਾ, ਵਿਚਾਰੇ ਸਾਰੇ ਪਿੱਛੇ ਮਜਬੂਰ ਹੋ ਕੇ ਮੁੜ ਪੈਂਦੇ ਨੇ। ਮਾਤ ਪਿਤਾ ਬਨਤਾ ਸੁੱਤ ਬੰਧਪ,
ਇਸ਼ਟ ਮੀਤ ਅਰ ਭਾਈ ਮਿੱਤਰ ਭਰਾ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੇ ਕੋਈ ਨਾ ਸਹਾਈ। ਪੂਰਬਲਾ ਸੰਜੋਗ ਸੀ, ਕੋਈ ਸਾਡਾ ਪੁੱਤਰ ਬਣ ਗਿਆ, ਕੋਈ ਸਾਡਾ ਭਰਾ ਬਣ ਗਿਆ, ਕੋਈ ਮਾਂ ਪਿਓ ਬਣ ਗਏ ਨੇ, ਸੰਬੰਧ ਨੇ ਪਿਛਲੇ ਜਨਮਾਂ ਦੇ। ਜਿਹੜਾ ਕੋਈ ਇੱਕ ਦੂਜੇ ਨਾਲ ਲੈਣ ਦੇਣ ਹੁੰਦਾ ਉਹਨੂੰ ਅਸੀਂ ਬਰਾਬਰ ਕਰਨ ਵਾਸਤੇ ਆਏ। ਅੰਤੇ ਕੋ ਨਾ ਸਹਾਈ, ਅੰਤ ਵੇਲੇ ਸਹਾਇਤਾ ਕਰਨ ਵਾਲਾ ਸਾਡਾ ਕੋਈ ਨਹੀਂ। ਅੰਤ ਵੇਲੇ ਸਹਾਇਤਾ ਕਰਨ ਵਾਲਾ ਫਿਰ ਕੌਣ ਹੈ? ਬਸ ਉਸੇ ਦਾ ਖੁਲਾਸਾ ਅੱਜ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕੀਤਾ। ਕਹਿਣ ਲੱਗੇ ਅੰਤ ਵੇਲੇ ਤੇਰੀ ਸਹਾਇਤਾ ਕਰਨ ਵਾਲਾ ਇੱਕ ਤਾਂ ਹੈ ਗੁਰੂ, ਇੱਕ ਹੈ ਪਰਮਾਤਮਾ। ਬਸ ਜਦੋਂ ਅਸੀਂ ਗੁਰੂ ਪਰਮਾਤਮਾ ਨਾਲ ਜੁੜ ਜਾਂਦੇ ਹਾਂ ਨਾ ਗੁਰਮੁਖੋ, ਫਿਰ ਅੰਤ ਵੇਲੇ ਉਹ ਸਾਡੀ ਬਾਂਹ ਫੜਦਾ ਹੈ। ਇੱਥੇ ਉੱਥੇ ਰਖਵਾਲਾ, ਇਹਦੇ ਅਰਥ ਬੜੇ ਕਮਾਲ ਦੇ ਕੀਤੇ ਨੇ। ਇੱਥੇ ਦੇ ਅਰਥ ਕੀਤੇ ਨੇ ਆਹ ਲੋਕ, ਉੱਥੇ ਦੇ ਅਰਥ ਕੀਤੇ ਨੇ ਪਰਲੋਕ। ਜੇ ਬੰਦੇ ਚਾਹੁੰਦਾ ਕੋਈ ਐਸਾ ਸੱਜਣ ਮਿੱਤਰ ਮਿਲ ਜਾਏ ਜਿਹੜਾ ਲੋਕ ਵਿੱਚ ਵੀ ਬਾਂਹ ਫੜੇ ਤੇ ਪਰਲੋਕ ਵਿੱਚ ਵੀ ਮੇਰਾ ਸਾਥੀ ਬਣ ਜਾਏ, ਉਹ ਹੈ ਗੁਰੂ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲ। ਇਹ ਬਚਨ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਸੱਜਣ ਠੱਗ ਨੂੰ ਕਿਹਾ ਸੀ। ਕਹਿਣ ਲੱਗੇ ਸੱਜਣਾ ਐਸਾ ਮਿੱਤਰ ਬਣਾ, ਵੇਖ ਅੱਜ ਤੇ ਮਾਇਆ ਇਹਨੂੰ ਮਿੱਤਰ ਸਮਝੀ ਬੈਠਾ ਹੈ ਨਾ, ਇਹਨੇ ਤੇ ਸਾਥ ਨਹੀਂ ਉਹ ਦੇਣਾ। ਐਸਾ ਮਿੱਤਰ ਬਣਾ ਜਿਹੜਾ ਔਖੇ ਸਮੇਂ ਤੇਰੀ ਸਹਾਇਤਾ ਕਰ ਸਕਦਾ, ਲੋਕ ਤੇ ਪਰਲੋਕ ਵਿੱਚ ਤੇਰੀ ਬਾਂਹ ਫੜ ਸਕਦਾ। ਤੇ ਉਹਨੇ ਪੁੱਛਿਆ ਸੀ ਉਹ ਕੌਣ, ਤੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ਼ਾਰਾ ਕੀਤਾ ਸੀ। ਕਹਿਣ ਲੱਗੇ ਇੱਕ ਕਰਤਾਰ, ਇੱਕ ਪਰਮਾਤਮਾ, ਉਹਦੇ ਨਾਲ ਆਪਣਾ ਪਿਆਰ ਬਣਾ। ਉਜਲ ਕਹਿਣਾ ਝਲਕਣਾ ਘੋਟਮ ਕਾਲੜੀ ਮਸ, ਧੋਤਿਆ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ। ਉਹ ਭਲਿਆ ਜਿੱਥੇ ਲੇਖਾ ਮੰਗੇ ਤਿੱਥੇ ਖੜੇ ਦਿਸਨ। ਉਹ ਕਿਹੜੇ ਮਿੱਤਰ ਨੇ ਜਿੱਥੇ ਲੇਖਾ ਮੰਗਿਆ ਜਾਂਦਾ ਤੇ ਆਣ ਕੇ ਸਾਡੇ ਕੋਲ ਖਲੋਂਦੇ? ਉਹ ਹੈ ਗੁਰੂ ਮਿੱਤਰ, ਉਹ ਹੈ ਪਰਮਾਤਮਾ ਮਿੱਤਰ। ਅੱਗੇ ਮਹਾਰਾਜ ਨੇ ਜ਼ਿਕਰ ਕੀਤਾ ਮੁਕਤ, ਮਾਲ, ਕਣਕ, ਲਾਲ ਤੇ ਹੀਰਾ, ਇਸ ਸੰਸਾਰ ਦੀ ਅਮੀਰੀ ਦਾ ਜ਼ਿਕਰ ਕੀਤਾ ਹੈ। ਕਹਿਣ ਲੱਗੇ ਭਾਵੇਂ ਤੇਰੇ ਕੋਲ ਇੰਜ ਕਹਿ ਲਈਏ ਸੋਹਣੇ ਲਾਲਾਂ ਦੀਆਂ ਮਾਲਾਂ ਨੇ, ਭਾਵੇਂ ਤੇਰੇ ਕੋਲ ਸੋਹਣਾ ਹੈ, ਭਾਵੇਂ ਤੇਰੇ ਕੋਲ ਲਾਲ ਨੇ, ਹੀਰੇ ਨੇ, ਤੇਰੇ ਕੋਲ ਮਾਇਆ ਦੇ ਅੰਬਾਰ ਲੱਗੇ ਨੇ। ਕਹਿਣ ਲੱਗੇ ਹਾਂ ਹਾਂ ਕਰਤ ਬਿਹਾਨੀ ਅਬਦ ਹੈ ਤਾਂ ਮੈਂ ਸੰਤੋਖ ਨਾ ਪਾਇਆ। ਕਹਿਣ ਲੱਗੇ ਜਿੰਨਾ ਕੁਝ ਮਰਜ਼ੀ ਹੋਵੇ ਬੰਦੇ ਅੰਦਰ ਸੰਤੋਖ ਉਸ ਦਿਨ ਆਉਣਾ ਹੀ ਜਦੋਂ ਤੇਰੇ ਅੰਦਰ ਵਾਹਿਗੁਰੂ ਦਾ ਨਾਮ ਟਿਕਿਆ। ਹਸਤ, ਰਥ, ਅਸਵ, ਪਵਨ, ਤੇਜ, ਧਣੀ ਭੂਮਣ ਚਿਤਰੰਗ। ਮਹਾਰਾਜ ਕਹਿਣ ਲੱਗੇ ਭਾਵੇਂ ਸੰਸਾਰ ਦੇ ਵਿੱਚ ਰਾਜੇ ਮਹਾਰਾਜੇ ਆਪਾਂ ਵੇਖਦੇ ਹਾਂ, ਉਹਨਾਂ ਕੋਲ ਹਸਤ ਦੇ ਅਰਥ ਹੁੰਦੇ ਨੇ ਹਾਥੀ, ਰਥ ਦੇ ਅਰਥ ਹੁੰਦੇ ਨੇ ਰਥਾਂ ਤੇ ਸਵਾਰੀਆਂ ਕਰਨ ਵਾਲੇ, ਅਸਵ ਕਹਿੰਦੇ ਨੇ ਘੋੜਿਆਂ ਨੂੰ, ਪਵਨ ਤੇਜ ਉਹ ਘੋੜੇ ਜਿਹੜੇ ਹਵਾ ਨਾਲ ਵੀ ਤੇਜ਼ ਚੱਲਣ ਵਾਲੇ ਹੋਣ, ਧਣੀ ਉਹ ਅੱਗ ਦਾ ਅਮੀਰ ਹੋਵੇ, ਭੂਮਣ ਜ਼ਮੀਨ ਜਾਇਦਾਦ ਦਾ ਮਾਲਕ ਹੋਵੇ, ਚਤੁਰਾਂਗਾ ਦੇ ਅਰਥ ਕੀਤੇ ਨੇ ਚਾਰ ਤਰ੍ਹਾਂ ਦੀ ਉਹਦੇ ਕੋਲ ਫੌਜ ਇੰਨਾ ਕੁਝ ਹੋਵੇ। ਪਰ ਕਹਿਣ ਲੱਗੇ ਸੱਚ ਜਾਣੀ ਜੇ ਪਰਮਾਤਮਾ ਦੇ ਨਾਲ ਨੇ ਨਹੀਂ ਨਾ ਜੁੜਿਆ ਤੇ ਬੰਦਿਆ ਤੇਰੇ ਪੱਲੇ ਕੁਝ ਵੀ ਨਹੀਂ। ਸੰਗ ਨ ਚਾਲਿਓ ਇਨ ਮਹਿ ਕਛੂਏ ਓੜ ਸਧਾਇਓ ਨੰਗ। ਅੰਤ ਵੇਲੇ ਜਦੋਂ ਸੰਸਾਰ ਵਿੱਚੋਂ ਆਪਣੀ ਬੰਦਾ ਯਾਤਰਾ ਪੂਰੀ ਕਰਦਾ ਹੈ ਨਾ ਤੇ ਊੜ ਸਧਾਇਓ ਨਾਂਗਾ, ਨਾਂਗਾ ਦੇ ਅਰਥ ਨੇ ਵਿਚਾਰਾ ਖਾਲੀ ਹਾਥੀ ਚਲਾ ਗਿਆ, ਕੁਝ ਵੀ ਨਾਲ ਨਾ ਗਿਆ। ਪੁੱਛਿਆ ਮਹਾਰਾਜ ਜੀ ਫਿਰ ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅਖੀਰਲੀਆਂ ਪੰਕਤੀਆਂ ਵਿੱਚ ਤੱਤ ਸਾਰ ਦੱਸਦੇ ਨੇ। ਕਹਿਣ ਲੱਗੇ ਆਹ ਕੰਮ ਕਰਿਆ ਕਰ ਜਿਹੜੇ ਸੰਤ ਜਨ ਕਰਦੇ ਨੇ, ਜਿਹੜੇ ਗੁਰਮੁਖ ਪਿਆਰੇ ਕਰਦੇ ਨੇ, ਜਿਹੜੇ ਗੁਰੂ ਦੇ ਸਿੱਖ ਕਰਦੇ ਨੇ, ਗੁਰੂ ਦੇ ਚਰਨਾਂ ਨਾਲ ਜੁੜਦੇ ਨੇ। ਪੁੱਛਿਆ ਉਹ ਕੀ ਕਰਦੇ ਨੇ? ਕਹਿਣ ਲੱਗੇ ਹਰ ਕੇ ਸੰਤ, ਪ੍ਰੀਏ ਪ੍ਰੀਤਮ ਪ੍ਰਭ ਕੇ। ਉਹ ਹਰੀ ਦੇ ਸੰਤ ਗੁਰਮੁਖ ਜਨ ਜਿਹੜੇ ਪਰਮਾਤਮਾ ਨੂੰ ਪ੍ਰੇਮ ਕਰਨ ਵਾਲੇ ਨੇ, ਪਰਮਾਤਮਾ ਨੂੰ ਭਾ ਜਾਂਦੇ ਨੇ, ਤਾਂ ਕਿ ਹਰ ਹਰ ਗਾਈਏ ਉਹਨਾਂ ਸੰਤਾਂ ਦੀ, ਉਹਨਾਂ ਗੁਰਮੁਖਾਂ ਦੀ ਸੰਗਤ ਕਰਿਆ ਕਰ। ਉਹ ਇੱਕ ਪਰਮਾਤਮਾ ਦੇ ਨਾਲ ਮਿੱਤਰ ਨਾਲ ਜੁੜੇ ਨੇ, ਇੱਕ ਵਾਹਿਗੁਰੂ ਨੂੰ ਉਹਨਾਂ ਨੇ ਸੱਜਣ ਮਿੱਤਰ ਬਣਾਇਆ, ਇੱਕ ਗੁਰੂ ਨੂੰ ਮਿੱਤਰ ਬਣਾਇਆ। ਉਹ ਕਹਿਣ ਲੱਗੇ ਭਲੇ ਉਹਨਾਂ ਦੀ ਸੰਗਤ ਕਰਿਆ ਕਰ, ਤੂੰ ਵੀ ਇੱਕ ਗੁਰੂ ਦੇ ਚਰਨਾਂ ਨਾਲ ਜੁੜ, ਇੱਕ ਵਾਹਿਗੁਰੂ ਦੇ ਚਰਨਾਂ ਨਾਲ ਜੁੜ। ਬਸ ਉਹ ਪਰਮਾਤਮਾ ਗੁਰੂ ਹੈ ਜਿਹੜਾ ਸਾਡੀ ਲੋਕ
ਤੇ ਪਰਲੋਕ ਵਿੱਚ ਬਾਹ ਫੜ ਸਕਦਾ। ਕਦੀ ਵੀ ਉਹਦੇ ਹੁੰਦਿਆਂ ਬੰਦੇ ਨੂੰ ਔਖਾ ਸਮਾਂ ਨਹੀਂ ਜੇ ਵਿਖਣਾ ਪੈਂਦਾ। ਇਹ ਇੱਕ ਗੁਰੂ ਤੇ ਪਰਮਾਤਮਾ ਦੇ ਨਾਲ ਜੁੜਨ ਦੀ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਅੱਜ ਜੋ ਜੇਠ ਦਾ ਮਹੀਨਾ ਆਰੰਭ ਹੋਇਆ ਨਾ, ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹਰ ਜੇਠ ਜੁੜਨ ਦਾ ਲੋੜੀਏ। ਹਰ ਦੇ ਅਰਥ ਨੇ ਹਰੀ ਪਰਮਾਤਮਾ, ਜੇਠ ਦੇ ਅਰਥ ਨੇ ਵੱਡਾ। ਜਿਵੇਂ ਆਪਾਂ ਪਿੰਡਾਂ ਦੇ ਵਿੱਚ ਕਹਿੰਦੇ ਨੇ, ਜਿਹੜਾ ਵੱਡਾ ਭਰਾ ਹੋਵੇ ਤੇ ਛੋਟੇ ਭਰਾ ਦੀ ਘਰਵਾਲੀ ਉਹਨੂੰ ਜੇਠ ਕਹਿ ਦਿੰਦੀ। ਜੇਠ ਦੇ ਅਰਥ ਹੁੰਦੇ ਨੇ ਵੈਸੇ ਵੱਡਾ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਉਸ ਹਰੀ ਵੱਡੇ ਪਰਮਾਤਮਾ ਜਿਹੜਾ ਸਭ ਤੋਂ ਵੱਡਾ ਹੈ, ਜਿਹਦੇ ਨਾਲ ਹੋਰ ਮਹਾਨ ਕੋਈ ਹਸਤੀ ਨਹੀਂ। ਕਿਉਂਕਿ ਸੰਸਾਰ ਦੇ ਵਿੱਚ ਇੱਕ ਅਮੀਰ ਹੈ, ਉਹਦੇ ਨਾਲ 10 ਹੋਰ ਅਮੀਰ ਨੇ, ਉਹਦੇ ਨਾਲ 10 ਹੋਰ ਅਮੀਰ ਨੇ। ਇੱਕ ਬਾਦਸ਼ਾਹ ਇੱਕ ਦੇਸ਼ ਦਾ ਰਾਜ ਭਾਗ ਸਾਂਭੀ ਬੈਠਾ, ਕੋਈ ਦੋ ਤਿੰਨਾਂ ਦਾ ਸਾਂਭੀ ਬੈਠਾ, ਪਰ ਕੋਈ ਨਾ ਕੋਈ ਉਹਨਾਂ ਤੋਂ ਉੱਤੇ ਤੇ ਹੈ ਨਾ। ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ, ਪਰਮਾਤਮਾ ਤੋਂ ਵੱਡਾ ਕੋਈ ਹੈ ਨਹੀਂ, ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਵਾਜਾ। ਹਰ ਜੇਠ ਜੁੜਨ ਦਾ, ਜਿਹੜਾ ਸਭ ਤੋਂ ਵੱਡਾ ਪਰਮਾਤਮਾ ਹੈ ਨਾ, ਕਹਿਣ ਲੱਗੇ ਉਹਦੇ ਨਾਲ ਜੁੜ, ਜਿਸ ਅੱਗਾ ਸਭ ਨਿਵਨ। ਜਿਸ ਪਰਮਾਤਮਾ ਦੇ ਚਰਨਾਂ ਵਿੱਚ ਸਾਰੇ ਨਿਵਦੇ ਨੇ, ਸਾਰੇ ਸਿਰ ਨਵਾਉਂਦੇ ਨੇ ਨਾ, ਤੁਸੀਂ ਉਸ ਵੱਡੇ ਪਰਮਾਤਮਾ ਨਾਲ ਜੁੜ। ਤੇ ਤੁਸੀਂ ਕਹੋਗੇ ਵੀ ਕਿਹੜੇ ਕਿਹੜੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਝੁਕ ਰਹੇ ਨੇ, ਕਿਹੜੇ ਕਿਹੜੇ ਸਿਰ ਨਵਾ ਰਹੇ ਨੇ। ਜਦੋਂ ਤੁਸੀਂ ਰਹਿਰਾ ਸਾਹਿਬ ਦਾ ਪਾਠ ਕਰਦੇ ਹੋ ਨਾ, ਜਾਂ ਜਪਜੀ ਸਾਹਿਬ ਦਾ ਪਾਠ ਕਰਦੇ ਹੋ, ਉਹਦੇ ਵਿੱਚ ਇੱਕ ਪੌੜੀ ਆਉਂਦੀ ਤੇ ਉਹ ਥੋੜਾ ਜਿਹਾ ਮਤਭੇਦ ਹੈ ਅੱਖਰਾਂ ਦਾ, ਜ਼ਿਆਦਾ ਤੱਕ ਤਕਰੀਬਨ ਉਹ ਮਿਲਦੇ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਕਹਿਣ ਲੱਗੇ ਆ ਤਾਕਤਾਂ ਨੇ ਬੰਦੇ ਦੀ ਦੇ ਗੱਲ ਛੱਡੋ, ਆ ਲੋਕ ਨੇ ਜਿਹੜੇ ਵਾਹਿਗੁਰੂ ਦੇ ਚਰਨਾਂ ਵਿੱਚ ਸਿਰ ਨਵਾਈ ਜਾਂਦੇ, ਵੱਡੇ ਪਰਮਾਤਮਾ। ਤੇ ਜੇ ਇਹ ਵੱਡੀਆਂ ਸ਼ਕਤੀਆਂ ਜੁੜੀਆਂ ਨੇ ਨਾ, ਤੇ ਮਹਾਰਾਜ ਕਹਿਣ ਲੱਗੇ ਤੁਸੀਂ ਵੱਡੇ ਪਰਮਾਤਮਾ ਨਾਲ ਜੁੜ। ਉਹ ਸ਼ਬਦ ਮੈਂ ਯਾਦ ਕਰਾ ਦੇ ਤੁਹਾਨੂੰ, ਜ਼ਬਾਨੀ ਯਾਦ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰ। ਗਾਵਨ ਤੁਧਨੋ ਚਿੱਤ ਗੁਪਤ ਲਖ ਜਾਣਨ, ਲਿਖ ਲਖ ਧਰਮ ਵਿਚਾਰ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹੋਂ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਦਰਾਸਨ ਬੈਠੇ ਦੇਵਤਿਆ ਦਰਨਾਲ। ਇਹ ਸਾਰੇ ਇਹਨਾਂ ਮਹਾਨ ਤਾਕਤਾਂ ਦਾ ਜ਼ਿਕਰ ਕੀਤਾ ਜਿਹੜੀਆਂ ਗੁਪਤ ਤਾਕਤਾਂ ਨੇ ਤੇ ਪ੍ਰਗਟ ਤਾਕਤਾਂ ਨੇ। ਮਹਾਰਾਜ ਕਹਿਣ ਲੱਗੇ ਸਾਰੀਆਂ ਹੀ ਤਾਕਤਾਂ ਪਰਮਾਤਮਾ ਦੇ ਚਰਨਾਂ ਵਿੱਚ ਸਿਰ ਨਵਾ ਰਹੀਆਂ ਨੇ। ਬੰਦਿਆ ਤੂੰ ਵੀ ਇਸ ਵੱਡੇ ਪਰਮਾਤਮਾ ਨਾਲ ਜੁੜ, ਤੂੰ ਵੀ ਇਸ ਵੱਡੇ ਪਰਮਾਤਮਾ ਦੇ ਚਰਨਾਂ ਵਿੱਚ ਸਿਰ ਨਵਾਇਆ ਕਰ। ਤੇ ਜਿਹੜੇ ਪਰਮਾਤਮਾ ਦੇ ਚਰਨਾਂ ਵਿੱਚ ਸਿਰ ਨਹੀਂ ਨਾ ਨਵਾਉਂਦੇ, ਬਾਬਾ ਫਰੀਦ ਸਾਹਿਬ ਪਤਾ ਕੀ ਕਹਿੰਦੇ ਨੇ, ਉਹ ਕਹਿੰਦੇ ਨੇ ਐਸੇ ਸਿਰ ਨੂੰ ਰੱਖ ਕੇ ਕੀ ਕਰਨਾ ਏ, ਇਸ ਸਿਰ ਨੂੰ ਵੱਢ ਕੇ ਚੁੱਲ੍ਹੇ ਵਿੱਚ ਅੱਗ ਬਾਲਾ, ਘੱਟੋ ਘੱਟ ਤੇਰੇ ਰੋਟੀਆਂ ਪਕਾਉਣ ਦੇ ਕੰਮ ਆ ਜਾਏ। ਜਿਹੜਾ ਸਿਰ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਨਹੀਂ ਚੁੱਕਿਆ, ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ, ਜੋ ਸਿਰ ਸਾਈ ਨਾਨਵੇ ਸੋ ਸਿਰ ਕੱਪ ਉਤਾਰ। ਉਹਨੂੰ ਵੱਢ ਕੇ ਰਾਜ, ਇਹਦਾ ਭਾਵ ਵੀ ਵਾਹਿਗੁਰੂ ਦੇ ਚਰਨਾਂ ਵਿੱਚ ਝੁਕਣ ਵਾਲਾ ਸੀਸ ਮਹਾਨ ਹੈ, ਮਨੁੱਖ ਮਹਾਨ। ਇੱਕ ਹੋਰ ਬੇਨਤੀ ਕਰਾਂ, ਇਸ ਸੰਸਾਰ ਦੀ ਹਰੇਕ ਚੀਜ਼ ਜਿਹੜੀ ਨਾ, ਉਹ ਆਪਣੇ ਅਸਲੇ ਨਾਲ ਜੁੜਨ ਵਾਸਤੇ ਉਤਾਵਲੀ, ਆਪਣੇ ਅਸਲੇ ਨਾਲ ਜੁੜਦੀ। ਇੱਕ ਮਨੁੱਖ ਜੇ ਗੁਰਮੁਖ ਜਿਹਦੇ ਮਨ ਵਿੱਚ ਸਾਰੀ ਉਮਰ ਖਿਆਲ ਹੀ ਨਹੀਂ ਆਉਂਦਾ ਵੀ ਮੈਂ ਵੀ ਆਪਣੇ ਅਸਲੇ ਨਾਲ ਜੁੜਾਂ, ਸਾਡਾ ਅਸਲਾ ਕੀ, ਸਾਡਾ ਮੁੱਢ ਕੀ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ ਗੁਰਮਤੇ ਰੰਗ ਮਾਣ। ਸਾਡਾ ਮੁੱਢ ਹੈ, ਸਾਡਾ ਅਸਲਾ ਹੈ ਪਰਮਾਤਮਾ, ਜਿਹਦੇ ਨਾਲ ਵਿਛੜ ਕੇ ਅਸੀਂ ਸੰਸਾਰ ਵਿੱਚ ਆਏ ਹਾਂ, ਉਹਦੇ ਵਿੱਚ ਅਭੇਦ ਹੋ ਸਕੀਏ। ਸਾਡੇ ਸਿੱਖ ਵਿਦਵਾਨ ਹੋਏ ਨੇ ਪ੍ਰਿੰਸੀਪਲ ਗੰਗਾ ਸਿੰਘ, ਬੜੀ ਸੋਹਣੀ ਉਹਨਾਂ ਨੇ ਉਦਾਹਰਨ ਦਿੱਤੀ। ਬੰਦਿਆ ਇਹਨਾਂ ਚੀਜ਼ਾਂ ਕੋਲੋਂ ਕੋਈ ਸਿੱਖ ਲਾ, ਉਹ ਕਹਿਣ ਲੱਗੇ ਜਿਹੜੀ ਅੱਗ ਹੈ ਨਾ, ਅੱਗ ਉਹ ਧਰਤੀ 'ਤੇ ਅਸੀਂ ਬਾਲਦੇ ਹਾਂ, ਅਤੇ ਭਾਵੇਂ ਤੁਸੀਂ ਦੀਵਾ ਬਾਲਦੇ ਹੋ, ਭਾਵੇਂ ਲੱਕੜਾਂ ਦੀ ਅੱਗ ਬਾਲਦੇ ਹੋ। ਕਹਿਣ ਲੱਗੇ ਵੀ ਕਦੀ ਤੁਸੀਂ ਵੇਖਿਆ ਵੀ ਜਦੋਂ ਦੀਵੇ ਦੀ ਲਾਟ ਬਾਲਦੇ ਨਾ, ਧਰਤੀ 'ਤੇ ਤੁਸੀਂ ਦੀਵਾ ਰੱਖਿਆ, ਉਹ ਲਾਟ ਨਾ ਖੱਬੇ ਜਾਂਦੀ ਅਤੇ ਨਾ ਸੱਜੇ ਜਾਂਦੀ, ਉਸ ਦੀ ਆਕਾਸ਼ ਵੱਲ ਉੱਠਦੀ, ਭਾਵੇਂ ਅੱਗ ਲੱਗ ਜੇ ਉਹ ਵੀ ਉੱਪਰ ਆਕਾਸ਼ ਵੱਲ ਉੱਠਦੀ। ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ, ਕਹਿਣ ਲੱਗੇ ਵੀ ਮੈਂ ਪੁੱਛਿਆ ਵੀ ਹੇ ਲਾਟ, ਤੂੰ ਧਰਤੀ 'ਤੇ ਬਲ ਰਹੀ ਹੈ, ਨਾ ਖੱਬੇ ਵੱਲ ਜਾਨੀ ਹੈ ਨਾ ਸੱਜੇ ਵੱਲ ਜਾਨੀ ਹੈ, ਆਕਾਸ਼ ਵੱਲ ਕਿਉਂ ਉੱਠਦੇ?
ਤੇ ਉਹਨੇ ਅੱਗੋਂ ਜਵਾਬ ਦਿੱਤਾ ਸੀ, ਕਹਿਣ ਲੱਗੇ ਮੇਰਾ ਅਸਲਾ, ਮੇਰਾ ਮੁੱਢ, ਮੇਰਾ ਮੂਲ ਆਕਾਸ਼ ਵਿੱਚ ਸੂਰਜ ਹੈ। ਕਹਿਣ ਲੱਗੇ ਜਿੰਨੀ ਦੇਰ ਤੱਕ ਮੈਂ ਸੂਰਜ ਦੇ ਵਿੱਚ ਭੇਦ ਨਾ ਹੋ ਜਾ, ਉਨੀ ਦੇਰ ਤੱਕ ਮੈਂ ਸੂਰਜ ਵੱਲ ਉੱਠਦੀ ਰਵਾਂ। ਮੇਰਾ ਅਸਲਾ ਜਿਹੜਾ ਮੋਢੇ ਸੂਰਜ ਆਕਾਸ਼ ਵਿੱਚ, ਮੈਂ ਤਾਂ ਕਰਕੇ ਉਸ ਵੱਲ ਉੱਠਦੀ ਹਾਂ ਵੀ ਮੈਂ ਉਹਦੇ ਤੱਕ ਪਹੁੰਚ ਸਕਾਂ। ਦੂਸਰੀ ਉਹਨਾਂ ਨੇ ਉਦਾਹਰਣ ਦਿੱਤੀ, ਕਹਿਣ ਲੱਗੇ ਵੀ ਕਦੀ ਤੁਸੀਂ ਵੇਖਿਆ ਵੀ ਪਾਣੀ ਜਿਹੜਾ ਹੈ ਨਾ, ਪਾਣੀ ਉਹ ਵੇਖਦੇ ਆ ਵੀ ਜਿੱਥੇ ਆ ਫਾਊਂਟੇਨ ਲੱਗੇ ਹੁੰਦੇ ਨੇ, ਫੁਹਾਰੇ ਲੱਗੇ ਹੁੰਦੇ ਨੇ, ਤੇ ਉਹਨਾਂ ਨੂੰ ਨਾ ਬੜੇ ਪ੍ਰੈਸ਼ਰ ਦੇ ਨਾਲ ਉੱਪਰ ਵੱਲ ਸੁੱਟਿਆ ਜਾਂਦਾ ਉੱਪਰ ਵੱਲ। ਅੱਜ ਜਿਸ ਵੇਲੇ ਟੈਂਕੀਆਂ ਬਣਦੀਆਂ ਨੇ ਨਾ ਪਾਣੀ ਵਾਲੇ, ਕੋਈ 200 ਫੁੱਟ ਉੱਚੀ, ਕੋਈ 300 ਫੁੱਟ ਉੱਚੀ, ਕੋਈ 400 ਫੁੱਟ, ਹੁਣ ਵੇਖੋ ਪ੍ਰੈਸ਼ਰ ਦੇ ਨਾਲ ਪਾਣੀ ਨੂੰ ਉੱਪਰ ਲਿਜਾਇਆ ਜਾਂਦਾ। 400 ਫੁੱਟ ਪਾਣੀ ਤੁਸੀਂ ਉੱਪਰ ਲਾਏ ਜਾਓ, ਉੱਥੋਂ ਜਦੋਂ ਤੁਸੀਂ ਉਹ ਟੂਟੀ ਨੂੰ ਖੋਲੋਗੇ, ਉਹ ਪਾਣੀ ਉੱਪਰ ਵੱਲ ਨਹੀਂ ਜਾਏਗਾ, ਪਾਣੀ ਫਿਰ ਧਰਤੀ ਵੱਲ ਆਏਗਾ। ਪੁੱਛਿਆ ਵੀ ਤੂੰ ਧਰਤੀ ਵੱਲ ਕਿਉਂ ਆ ਰਿਹਾ, ਤੈਨੂੰ ਤੇ ਅਸੀਂ ਉੱਪਰ ਵੱਲ ਲੈ ਕੇ ਜਾ ਰਹੇ। ਤੇ ਪਾਣੀ ਨੇ ਕਿਹਾ ਸੀ ਭਲਿਓ, ਮੇਰਾ ਮੁੱਢ ਜਿਹੜਾ ਹੈ ਨਾ, ਮੇਰਾ ਮੂਲ ਜਿਹੜਾ ਹੈ ਉਹ ਆਕਾਸ਼ ਵੱਲ ਨਹੀਂ, ਮੇਰਾ ਮੂਲ ਹੈ ਧਰਤੀ ਦੇ ਵਿੱਚ ਸਮੁੰਦਰ। ਕਹਿਣ ਲੱਗੇ ਮੈਨੂੰ ਜਿੰਨਾ ਤੁਸੀਂ ਮਰਜ਼ੀ ਉੱਪਰ ਲੈ ਜਾਓ, ਪਰ ਮੈਂ ਫਿਰ ਪਰਤ ਕੇ ਆਪਣੇ ਸਮੁੰਦਰ ਧਰਤੀ ਵੱਲ ਥੱਲੇ ਵੱਲ ਹੀ ਆਵਾਂਗਾ। ਜਿੰਨੀ ਦੇਰ ਤੱਕ ਆਪਣੇ ਮੈਂ ਮੂਲ ਨਾਲ ਨਹੀਂ ਮਿਲ ਜਾਂਦਾ, ਉਨੀ ਦੇਰ ਤੱਕ ਮੈਨੂੰ ਟਿਕਾਣਾ ਨੇ। ਤੇ ਪ੍ਰਿੰਸੀਪਲ ਗੰਗਾ ਸਿੰਘ ਜੀ ਲਿਖਦੇ ਨੇ, ਬੰਦੇ ਆ ਕੁਝ ਅੱਗ ਕੋਲੋਂ ਸਿੱਖ ਲਾ, ਕੁਝ ਪਾਣੀ ਕੋਲੋਂ ਸਿੱਖ ਲਾ। ਅੱਗ ਬਲਦੀ ਧਰਤੀ ਤੇ ਹੈ, ਉੱਠਦੀ ਆਕਾਸ਼ ਵਿੱਚ ਆਪਣੇ ਸੋਮੇ ਵੱਲ ਹੈ। ਕਹਿਣ ਲੱਗੇ ਪਾਣੀ ਨੂੰ ਉੱਪਰ ਲੈ ਕੇ ਜਾਂਦੇ ਆ, ਫਿਰ ਥੱਲੇ ਵੱਲ ਆਉਂਦਾ ਵੀ ਮੈਂ ਸਮੁੰਦਰ ਵਿੱਚ ਲੀਨ ਹੋਣਾ ਹੈ। ਉਹ ਜੇ ਇਹ ਤੱਤ ਆਪਣੇ ਮੂਲ ਵਿੱਚ ਜੁੜਨਾ ਚਾਹੁੰਦੇ ਨੇ, ਮਿਲਣਾ ਚਾਹੁੰਦੇ ਨੇ, ਤੇ ਕਦੀ ਤੂੰ ਵੀ ਆਪਣੇ ਅੰਦਰ ਝਾਤੀ ਮਾਰ, ਆਪਣੇ ਅੰਦਰ ਵੇਖ ਵੀ ਮੰਮੀ ਆਪਣੇ ਮੂਲ ਨਾਲ ਜੁੜਨ ਵਾਸਤੇ ਤੁਰਿਆ ਹੈ ਕਿ ਨਹੀਂ। ਸਾਡਾ ਮੂਲ ਹੈ ਪਰਮਾਤਮਾ, ਪਰ ਹੈਰਾਨਗੀ ਦੀ ਗੱਲ, ਸਾਰੀ ਉਮਰ ਸਾਡੀ ਲੰਘ ਜਾਂਦੀ ਜੇ ਕਦੀ ਖਿਆਲ ਵੀ ਨਹੀਂ ਆਉਂਦਾ ਵੀ ਅਸੀਂ ਆਪਣੇ ਮੂਲ ਵਾਹਿਗੁਰੂ ਨਾਲ ਜੁੜ ਜਾਈਏ, ਪਰਮਾਤਮਾ ਨਾਲ ਜੁੜ ਜਾਈਏ। ਇਸੇ ਤਰ੍ਹਾਂ ਲੰਘ ਜਾਂਦੀ, 10 ਬਾਲਕਨ 20 ਰਮਣ 30 ਕਾ ਸੁੰਦਰ ਕਹਾਵੇ, 40 ਸੀ ਪੁਰ ਹੋਏ 85 ਪੱਗ ਸਿੱਕੇ ਖਸੇ 60 ਕੇ ਬੁੱਢੇ ਪਾਵੇ। ਇਸੇ ਤਰ੍ਹਾਂ ਸਾਡੀ ਉਮਰ ਲੰਘ ਜਾਂਦੀ। ਅੱਜ ਮਹਾਰਾਜ ਜੀ ਕਹਿੰਦੇ ਨੇ ਹਰ ਜੇਠ ਜੁੜਨ ਦਾ ਲੋੜੀਐ। ਉਹ ਭਲਿਆ ਜੇਠ ਦੇ ਮਹੀਨੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਸੰਗਰਾਂਦ ਵਾਲਾ ਦਿਨ ਆਇਆ ਗੁਰੂ ਨਾਨਕ ਦੇ ਘਰ ਦੇ ਵਿੱਚ ਉਪਦੇਸ਼ ਸੁਣਨ ਵਾਸਤੇ, ਉਮਰ ਲੰਘਦੀ ਜਾਂਦੀ ਏ। ਉਸ ਵੱਡੇ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਿਸ ਅੱਗੇ ਸਭ ਨਿਵਨ, ਜਿਸ ਪਰਮਾਤਮਾ ਦੇ ਚਰਨਾਂ ਵਿੱਚ ਸਾਰੇ ਲੋਕ ਝੁਕਦੇ ਨੇ। ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇ ਬਨ। ਕਹਿ ਲੱਗੇ ਉਹ ਸੱਜਣ ਪਰਮਾਤਮਾ ਦੇ ਚਰਨਾਂ ਨਾਲ ਜਿਹੜਾ ਜੁੜ ਜਾਂਦਾ ਹੈ ਨਾ, ਜਿਹੜਾ ਉਹਦੇ ਪੱਲੇ ਨਾਲ ਲੱਗ ਜਾਂਦਾ ਹੈ, ਉਹ ਹਰੀ ਪਰਮਾਤਮਾ ਫਿਰ ਆਪਣੇ ਪੱਲੇ ਨਾਲ ਲੱਗੇ ਹੋਏ ਨੂੰ ਕਿਸੇ ਦੇ ਸਾਹਮਣੇ ਬੰਨ ਕੇ ਨਹੀਂ ਸੁੱਟਦੇ। ਹਰੀ ਪਰਮਾਤਮਾ ਨਾਲ ਜੁੜੇ ਹੋਏ ਨੂੰ ਕੋ ਬੰਨ ਕੇ ਨਹੀਂ ਜੇ ਲਿਜਾ ਸਕਦਾ। ਮਾਣਕ ਮੋਤੀ ਨਾਮ ਪ੍ਰਭ ਉਹਨਾਂ ਲੱਗੇ ਨਾ ਹੀ ਸਨ। ਕਹਿਣ ਲੱਗੇ ਪਰਮਾਤਮਾ ਦਾ ਨਾਮ ਉਹ ਹੀਰਾ ਹੈ, ਉਹ ਮੋਤੀ ਹੈ, ਜਿਹਨੂੰ ਕੋਈ ਚੁਰਾ ਨਹੀਂ ਸਕਦਾ। ਵੇਖੋ ਸੰਸਾਰ ਦੇ ਵਿੱਚ ਬੰਦਾ ਧਨ ਦੌਲਤ ਦਾ ਮਾਲਕ ਹੈ, ਹੀਰੇ ਜਵਾਹਰਾਤ ਸੋਨਾ ਚਾਂਦੀ ਸਾਂਭ ਕੇ ਰੱਖਦਾ, ਪਰ ਕਈ ਵਾਰੀ ਚੋਰੀ ਹੋ ਜਾਂਦੇ। ਹੁਣ ਤੇ ਢੰਗ ਹੀ ਬੜਾ ਲੋਕਾਂ ਨੇ ਸੌਖਾ ਲੰਬ ਕਲਿਆ ਚੋਰੀ ਕਰਨ ਦਾ। ਪਹਿਲਾਂ ਲੋਕ ਸੰਨ ਲਾਉਂਦੇ ਸਨ, ਤਾਲੇ ਤੋੜਦੇ ਸਨ, ਹੁਣ ਤੇ ਕੁਛ ਵੀ ਕਰਨ ਦੀ ਲੋੜ ਨਹੀਂ। ਮੀਡੀਆ ਦਾ ਯੁੱਗ ਹੈ, ਨੈੱਟ ਦਾ ਸਮਾਂ ਹੈ, ਘਰ ਵਿੱਚ ਬੈਠੇ ਉਹ ਪਤਾ ਨਹੀਂ ਸਾਰਾ ਬੈਂਕ ਖਾਲੀ ਕਰਕੇ ਲੈ ਜਾਂਦੇ ਮਨ। ਦੁਨੀਆਂ ਦੀ ਧਨ ਦੌਲਤ ਬੰਦਾ ਜਿੰਨੀ ਮਰਜ਼ੀ ਸਾਂਭ ਕੇ ਰੱਖੇ, ਕਈ ਵਾਰੀ ਚੋਰੀ ਹੋ ਜਾਂਦੀ ਹੈ, ਪਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਇਹ ਨਾਮ ਦਾ ਮੋਤੀ ਜਿਹਦੇ ਹਿਰਦੇ ਵਿੱਚ ਆ ਗਿਆ ਨਾ, ਨਾਮ ਦੀ ਦਾਤ ਜੀ ਦੇ ਹਿਰਦੇ ਵਿੱਚ ਟਿਕ ਗਈ, ਉਹਨਾਂ ਲੱਗੇ ਨਾ ਹੀ ਸਨ, ਉਹਨੂੰ ਕੋਈ ਚੁਰਾ ਨਹੀਂ ਸਕਦਾ। ਰੰਗ ਸਭ ਨਾਰਾਇਣ ਜਿੱਤੇ ਮਨ ਭਵਨ, ਜਿਹੜਾ ਹਰੀ ਸੱਜਣ ਨਾਲ ਜੁੜ ਜਾਂਦਾ ਹੈ ਨਾ, ਉਹਨੂੰ ਸੰਸਾਰ ਦੇ ਸਾਰੇ ਰੰਗ ਜਿਹੜੇ ਪਰਮਾਤਮਾ ਦੇ ਕੌਤਕ ਜਿਹੜੇ ਨੇ ਉਹਦੇ ਮਨ ਨੂੰ ਭਾਉਂਦੇ ਨੇ, ਉਹਦੇ ਮਨ ਨੂੰ ਚੰਗੇ ਲੱਗਦੇ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪਰਮਾਤਮਾ ਚਾਹੁੰਦਾ ਹੈ ਨਾ ਸੰਸਾਰ ਦੇ ਵਿੱਚ ਅਸੀਂ ਉਹ ਕਰਦੇ ਪਏ। ਸਾਡੀ ਮਰਜ਼ੀ ਨਾਲ ਕੋਈ ਨਹੀਂ ਹੁੰਦਾ, ਜੋ ਵਾਹਿਗੁਰੂ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਸੰਸਾਰ ਵਿੱਚ ਭਾਣਾ ਵਾਪਰਦਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ, ਸਭਨੀ ਛਾਲਾਂ ਮਾਰੀਆਂ ਕਰਤਾ ਕਰੇ ਸੋਹੇ। ਬੰਦਾ ਤੇ ਕਹਿੰਦਾ ਮੈਂ ਇਹ ਕੋਈ ਕਰ ਲਵਾਂ, ਇਹ ਕੋਈ ਕਰ ਲਵਾਂ, ਪਰ ਹੁੰਦਾ ਉਹ ਜੇ ਜੋ ਮੇਰੇ ਵਾਹਿਗੁਰੂ ਨੂੰ ਮਨਜ਼ੂਰ ਹੁੰਦਾ। ਜੋ ਪ੍ਰਭ ਕੀਤੇ ਆਪਣੇ ਸਹੀ ਕਹੀਏ, ਧੰਨ ਜਿਨ੍ਹਾਂ ਨੂੰ ਵਾਹਿਗੁਰੂ ਨੇ ਆਪਣਾ ਬਣਾ ਲਿਆ ਨਾ, ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ, ਉਹ ਧੰਤਾ ਦੇ ਯੋਗ ਨੇ, ਮਹਾਨ ਨੇ। ਜਾਂ ਇੰਝ ਕਹਿ ਲਈਏ, ਜਿਹੜੇ ਗੁਰੂ ਨਾਲ, ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜ ਗਏ, ਉਹ ਧੰਤਾ ਦੇ ਯੋਗ ਹੋ ਜਾਂਦੇ।
ਉਹ ਮਹਾਨ ਹੋ ਜਾਂਦੇ ਨੇ, ਕਿੰਨੇ ਕੁ ਮਹਾਨ ਹੋ ਜਾਂਦੇ ਨੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਨੇ, ਥੋੜਾ ਜਿਹਾ ਨਾਮ ਕਿਸੇ ਮਨੁੱਖ ਦੇ ਹਿਰਦੇ ਵਿੱਚ ਵਸ ਜਾਏ, ਉਹ ਇੰਨਾ ਮਹਾਨ ਹੈ, ਉਹਦੇ ਚਰਨਾਂ ਦੀ ਧੂੜ ਮੈਂ ਮਸਤਕ ਨੂੰ ਲਾਉਣ ਵਾਸਤੇ ਤਿਆਰ। ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕਿ ਮਹਿਮਾ ਗਨੀ ਨ ਆਵੈ, ਕਾਂਖੀ ਏਕੇ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ। ਤਨ ਤਨ ਧਨ ਜਨ ਆਇਆ ਜਿਸ ਪ੍ਰਸਾਦ, ਸਭ ਜਗਤ ਰਾਇਆ ਜਨ ਅਮਨ ਕਾ ਇਹ ਸਵਾਉ ਜਨ ਕੇ ਸੰਗ, ਚਿਤ ਆਵੇ ਨਾਉ ਆਪ ਮੁਗਤ, ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਜਿਹੜੇ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਏ ਉਹ ਮਹਾਨ ਬਣ ਜਾਂਦੇ ਨੇ। ਆਪਣ ਲੀਆ ਜੇਮਲੇ ਵਿਛੜ ਕਿਉਂ ਰਵਨ, ਪ੍ਰਕਿਰਨ ਲੱਗੇ ਉਸ ਪਰਮਾਤਮਾ ਦੇ ਚਰਨਾਂ ਨਾਲ ਜੁੜਨਾ ਹਰੇਕ ਦੇ ਵਸ ਦੀ ਗੱਲ ਨੀ। ਜਿਹਦੇ ਤੇ ਵਾਹਿਗੁਰੂ ਬਖਸ਼ਿਸ਼ ਕਰਦਾ ਉਹੀ ਜੁੜਦਾ। ਸਾਧੂ ਸੰਗ ਪ੍ਰਾਪਤ ਨਾਨਕ ਰੰਗ ਮਾਲਾ ਨੇ, ਜਿਨ੍ਹਾਂ ਨੂੰ ਗੁਰੂ ਦੀ ਸੰਗਤ ਗੁਰਮੁਖਾਂ ਦੀ ਸੰਗਤ ਮਿਲਦੀ ਉਹ ਪਰਮਾਤਮਾ ਦੇ ਨਾਮ ਦੇ ਰੰਗ ਨੂੰ ਮਾਣਦੇ ਨੇ। ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ, ਜੇਠ ਦਾ ਮਹੀਨਾ ਉਹਨਾਂ ਵਾਸਤੇ ਰੰਗੀਲਾ ਹੈ, ਉਹਨਾਂ ਵਾਸਤੇ ਸੁੱਖਾਂ ਭਰਿਆ ਹੈ, ਉਹਨਾਂ ਵਾਸਤੇ ਖੇੜਿਆਂ ਵਾਲਾ ਹੈ। ਕਿਹਨਾਂ ਦਾ? ਜਿਸ ਕੈ ਭਾਗ ਮਥਨ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ। ਹੁਣ ਤੁਸੀਂ ਕਹੋਗੇ ਵੀ ਭਾਗ ਚੰਗੇ ਕਿਹਨਾਂ ਦੇ ਨੇ? ਭਾਗ ਉਹਨਾਂ ਦੇ ਚੰਗੇ ਹੁੰਦੇ ਜੀ ਜਿਹੜੇ ਸੰਗਤ ਵਿੱਚ ਆਉਂਦੇ, ਜਿਹੜੇ ਗੁਰੂ ਦੀ ਬਾਣੀ ਨਾਲ ਜੁੜਦੇ ਨੇ, ਕਿਉਂਕਿ ਬਾਣੀ ਨੇ ਸਾਡੇ ਭਾਗ ਬਣਾਉਣੇ ਨੇ, ਬਾਣੀ ਨੇ ਸਾਡੇ ਕਰਮ ਬਣਾਉਣੇ ਨੇ। ਮਹਾਰਾਜ ਕਹਿਣ ਲੱਗੇ, ਭਲਿਆ ਕੱਲਾ ਸੰਗਰਾਂਦ ਵਾਲੇ ਦਿਨ ਨਹੀਂ, ਹਰੇਕ ਦਿਨ ਗੁਰੂ ਦੀ ਸੰਗਤ ਕਰਿਆ ਕਰ, ਹਰੇਕ ਦਿਨ ਗੁਰੂ ਦੇ ਚਰਨਾਂ ਨਾਲ ਜੁੜਿਆ ਕਰ, ਵੱਡੇ ਪਰਮਾਤਮਾ ਦੇ ਚਰਨਾਂ ਨਾਲ ਜੁੜ। ਜਦੋਂ ਵਾਹਿਗੁਰੂ ਦੇ ਨਾਮ ਨਾਲ ਜੁੜੇਗਾ ਨਾ, ਤੇ ਫਿਰ ਤੇਰਾ ਇੱਕ ਮਹੀਨਾ ਨਹੀਂ, ਇੱਕ ਸਾਲ ਨਹੀਂ, ਸਾਰੀ ਜ਼ਿੰਦਗੀ ਸੁੱਖਾਂ ਅਤੇ ਖੇੜਿਆਂ ਨਾਲ ਭਰੀ ਹੋ ਜਾਏਗੀ। ਸਤਿਗੁਰੂ ਕਿਰਪਾ ਕਰਨ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ। ਅੱਜ ਜੇਠ ਦਾ ਮਹੀਨਾ ਆਰੰਭ ਹੋਇਆ, ਸਤਿਗੁਰੂ ਦੀ ਗੋਦ ਵਿੱਚ ਬੈਠ ਕੇ ਇਸ ਮਹੀਨੇ ਦੀ ਆਪਾਂ ਆਰੰਭਤਾ ਕਰ ਰਹੇ ਹਾਂ। ਅਰਦਾਸ ਕਰਨੀ ਦਾਤਿਆ, ਸਾਰੇ ਸੰਸਾਰ ਦੇ ਵਿੱਚ ਖੁਸ਼ੀਆਂ ਅਤੇ ਖੇੜੇ ਬਖਸ਼ਣੇ, ਹਰੇਕ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰਨੇ, ਆਪਣੇ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਉਹ ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਾਹਿਬ ਸੇਤੀ, ਮਨ ਵਜਿਆ ਵਧਾਈਆ। ਰਾਗ ਰਤਨ ਪ੍ਰਵਾਹਰ ਪਰਿਆ, ਸ਼ਬਦ ਗਾਵਣੇ ਆਈਆਂ, ਸਭ ਤੋਂ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ। ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰਨਾਲੇ, ਹਰਨਾ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸਵਾਮੀ, ਸੋ ਕਿਉਂ ਮਨੋਵਸਾਰ, ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਹੀਂ, ਘਰ ਤੇਰਾ ਕਰਤਾ ਤੇਰਾ, ਸਭ ਕੁਛ ਹੈ ਜਿਸ ਦੇ ਹਿੱਸੋ ਪਾਵ, ਸਦਾ ਸਭ ਸਲਾਹ ਤੇਰੀ, ਨਾਮ ਮਨ ਵਸਾਵਾ, ਨਾਮ ਜਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ ਕਾਹੇ ਨਾਨਕ, ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਈਆ, ਕਰ ਸ਼ਾਂਤ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਵਟੋਂ, ਜਿਸ ਦੀਆਂ ਵਡਿਆਈਆਂ, ਕਾਹੇ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ, ਤਿਤ ਕਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਜ ਦੂ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ, ਤੁਦ ਜਿਨ ਕੋ ਸੇ ਨਾਮ ਹਰ ਕੇ ਲਾਗੇ, ਕਹੇ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨ ਦਿਸਣ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ, ਉਤਰੇ ਸਗਲ ਵਸੂਰੇ, ਦੁਖ ਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਧਨ ਭੈ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪਨੀਰ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨੂ ਗੁਰ ਚਰਨ ਲਾਗੇ, ਵਾਜੇ ਅਨਹ ਤੂਰੇ ਸਲੋ, ਪਵਣ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਜ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆ ਬੁਰਿਆਈਆ, ਵਾਚੇ ਧਰਮ ਹਦੂਰ।

सुख कने कोई न जाने तुमरा अंत ऊंचे ते ऊंचा सगल।

सत्संग जी बोलो जी। वाहेगुरु वाहेगुरु, एक ओंकार श्री वाहेगुरु जी की फतेह। श्री भगवती जी सहाय वासुकी अधिपाची दसवीं प्रचम भगवती समर कहे गुरु नानक लई त्याए फिर अंकित गुरते अमरदास रामदास से हुए सहाय अर्जन हर गोबिंद सिमरो श्री हर राय श्री हर कृष्ण त्याग से सब दुख जाए। तेग बहादुर सिमरिया कारण उन्हें दयावत आए सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पातशाह ने पितरात्मक स्वरूप साहब श्री गुरु ग्रंथ साहब जी पाठ दर दत्ते अंतर के खालसा से बोलो जी। वाहे गुरु ग्रीवनवाद आप जी दे पांच प्यारे चार साहबजादे चारी मुफ्ते हटिया जपिया तपिया जिन्हें नाम जपिया वन चक्या देख चलाई ते वाही देख निड किया ना प्यार सत्यार नहीं कमाई जाते अंतर के बोलो जी। वाहे गुरु जिन्हा सिंगा सिंगणिया धर्म हे सी दिते बंद बंद कटवाए खोपरिया लुआईया चरखिया ने चढ़े आर न चराए गए गुरुद्वारे सेवा वास्ते कुर्बानियां कीतिया धर्म नहीं आ रहा सिखी सिद्ध केसा सुसा संघ निभाया तिना नहीं कमाई जाते अंतर के बोलो जी। वाहे गुरु पंजा तख्त सबत गुरुद्वार अंदर ते अंदर की बोलो जी। वाहे गुरु प्रथम है सरबत खालसा जी की अरदास है जी सरबत खालसा जी को वाहे गुरु वाहे गुरु वाहे नाम किताब है जित आवण का सदका सर्व सुख हो है जहां जहां गुरु खालसा साहब तरचरियात देख देख की फतेह बिरद की पैच पंथ की जी श्री साहब जी सहाय खालसा जी के बुरबाले बोलो जी। वाहे गुरु सिखा नु सिखी दान केस दान रैत दान विवेक दान साह दान भरोसा दान दाना सिर दान नाम दान श्री अमृतसर साहब दर्शन स्नान क्योंकि चंडे बुंगे जुगो जुग अटल धर्म का जयकार बोलो जी। वाहे गुरु सिखा दा मन नीवा मत उचे मत पद के रखे आप वाहे गुरु गुरु गरीब महाराज पंथ सदा सहाय दता दियो गुरुद्वारा निकाला साहब पंजा साहब और गुरुद्वारे गुरुधाम जिन्हों तो आप जो पंथ छोड़िया गया है उन्होंने गुरु दर्शन की दात सेवा संभाल का दान अपने खालसा जी ने बख्शो ये ओटिया की ओट गुरु ने आसरिया ने आसरे गुरु धन धन गुरुआं तार पिता जी हो आपके चरण कमला अरदास तार जी दोए कर जोड़ करो अरदास तुत पावे ताले रास हे गरीब महाराज जी आपके चरण कमला अरदास आपने बख्श की है अमृत वेले प्रकाश पान हुए संगतों को दर्शन दस दे निहाल दता दियो गरीब महाराज बेहद बाणिया पाठ हुए आज वैरागी सिंह ने आपके चरण दास की वार कीर्तन किए ने विद्वान भीर ने आज हुक्मनामे की किताब जारी की कृपा करो हो भुला चुका जी माफी बख्शो पढ़ी हुई बाणी शोध के सचखंड प्रवान करो बाणी का भाव सारिया संगत हिरदय इंसान की कृपालता करो जी। गरीब महाराज इस खुशी में आप दिया बख्शिया दातों पिता कड़ाप शाजे देगा तैयार तैयार प्राप्त शायद देखकर तैयार करके हाजिर ने आप दी भोग लाओ शीर प्रसाद सत्संग की रचना लायक हो जो जी छके स्वास स्वास आप जी का पितर नाम जब बख्श करो दतार जी दुखा क्लेशा रोगा का नाश करो सुखा का प्रकाश करो देश प्रदेश रखा बख्श करो गरीब नवाज जी तथा हर जय जोदार रोड़िए जिस अगे सब नवान दतार ने आपने बख्श की दी अज सुख संग्रांत है जेठ का महीना चढ़िया दतार कृपा करो पिछला दतार साग का महीना आप जी पानी अंदर सुखा का बतीत होया कृपा करो चढ़िया महीना सुखा का बतीत करना चढ़ी कला बख्शिश करनी दतार सब संगत वास्ते शुभकामना वाला बख्शिश करना गरीब बख्शिश करो मेरे प्रयास रखो गरीब संसार भर में सुख शांति बख्शिश करने की बालता करो सारे प्रभाव चढ़ी कला करो दतार मेहर करो ग्रंथ साहब सच्चे पातशाह जी दतार जियो इन्होंने खुशियों में आप जी दर कर सेवादार तार बरके सिंह जसवाल गरीब महाराज अज वे गरीब महाराज जी हो अस कई बार देखी चंद्रबार की लंगर की सेवा कर रहे तार मेहर बेहद माया भेटा करने प्रवान करो बख्शिश करने गरीब महाराज जी बघेर सिंह के सारे परिवार में तंदुरुस्त सुख चाढ़ी कला करनी बच्चों तंदुरुस्ती बख्शो लंबी आयु बख्शो अरे चाढ़ी कला बख्श संभालता करो तार परिवार में एक तत्व प्यार जी बख्शिश करके सदार बख्शो सदा चरण जुड़ो गवाने का प्यार बख्शिश कर इस तरह सदा आने वाले समय से तार सेवा करनी भावना बख्श करने की कृपालता करनी परिवार सदस्य मेरे पास रखना सेवकों के अज सारे कारण करावन सेवा आप राजपाल रखो जी गरीब महाराज कमाइया सामने करो कुछ सेवक छाप की चढ़ करा वास्ते रात में दिखा देने आप चरना प्रवान करो गुरु गरीब महाराज पर बख्श करो दतार पिता जी हो सरदार बलबीर सिंह परिवार की चढ़ करा वास्ते सरदार परमजीत सिंह परिवार की चढ़ करा वास्ते सरदार मोहता सिंह जन्मदिन की खुशी में बच्ची इंद्रप्रीत कौर पढ़ाई की सफलता वास्ते महिंद्रपाल सिंह परिवार की चढ़ करा वास्ते कश्मीर सिंह परिवार की चढ़ करा वास्ते सुशांत सिंह कारोबार से गरीब महाराज चढ़ करा वास्ते गरीब महाराज से कारोबार के परिवार की चढ़ करा वास्ते बीबी भजन कौर जिन्होंने गरीब महाराज चाली पाठ सुखमी साहब के किए हैं गरीब महाराज भावना सहित बेहंत माला खाते प्रवान करो दतार बख्शिश करो
ਪਾਠ ਕਰਦੇ ਹਾਂ ਹੋਈਆਂ ਭੁੱਲਾ ਚੁੱਕਾ ਮਾਹੀ ਬਖਸ਼ੋ ਗਿਰੀ ਮਹਾਰਾਜ, ਜਿਹਨਾਂ ਸ਼ੁਭਕਾਮਨਾ ਵਾਸਤੇ ਗਿਰੀ ਮਹਾਰਾਜ ਬੀਬੀ ਭਾਈ ਨੇ ਕੋਲ ਨੇ ਪਾਠ ਕੀਤੇ ਨੇ, ਉਹਨਾਂ ਦੀਆਂ ਸ਼ੁਭਕਾਮਨਾ ਵਾਸਤੇ ਉਹਨਾਂ ਦਾ ਪੂਰੀਆਂ ਕਰਨੀਆਂ, ਆਪਣੇ ਸੇਵਕਾਂ ਦੇ ਆਪ ਕਾਰਜਾਰਥ ਕਰਨੇ, ਭੁੱਲਾ ਚੁੱਕਾ ਮਾਹੀ ਬਖਸ਼ੋ, ਅੱਗੋਂ ਵੀ ਇਸ ਤਰ੍ਹਾਂ ਸਾਰਾ ਚਰਨਾ ਜੋੜਨ ਦੀ ਕਿਰਪਾ ਕਰੋ ਤੇ ਪਰਿਵਾਰ ਵਿੱਚ ਸੁੱਖ ਰਖਤਾ ਦੀ ਕਿਰਪਾ ਕਰੋ। ਕਸ਼ਮੀਰਾ ਸਿੰਘ ਪਰਿਵਾਰ ਦੀ ਚਾਢੀ ਕਲਾ ਵਾਸਤੇ, ਰਸੀਵ ਸਿੰਘ ਮਾਵੀ ਪਰਿਵਾਰ ਦੀ ਚਾਢੀ ਕਲਾ ਵਾਸਤੇ, ਜਸਮੇਰ ਸਿੰਘ ਪਰਿਵਾਰ ਦੀ ਚਾਢੀ ਕਲਾ ਵਾਸਤੇ, ਸੀਮਾ ਸੈਣੀ ਪਰਿਵਾਰ ਦੀ ਚਾਢੀ ਕਲਾ ਵਾਸਤੇ, ਕਾਕਾ ਜਸਕਰਨ ਕੈਨ ਦੀ ਚਾਢੀ ਕਲਾ ਵਾਸਤੇ, ਗੁਪਤ ਸੇਵਾ ਚਾਢੀ ਕਲਾ ਵਾਸਤੇ, ਬਗੇਰ ਸਿੰਘ ਕੌਰ ਪਰਿਵਾਰ ਚਾਢੀ ਕਲਾ ਵਾਸਤੇ, ਕਾਕਾ ਅੰਗਦਬੀਰ ਸਿੰਘ ਬਾਜਵਾ ਦੀ ਚਾਢੀ ਕਲਾ ਵਾਸਤੇ, ਮਨਵਿੰਦਰ ਕੌਰ ਚਾਢੀ ਕਲਾ ਵਾਸਤੇ ਦਸਾਰ ਪਿਤਾ ਜੀ, ਇਹ ਸਾਰੇ ਪਰਿਵਾਰ ਅੱਜ ਸੰਗਰਾਂਦ ਦੇ ਦਿਨ ਜਾਣ ਕੇ ਦਸਾਰ ਪਿਤਾ ਜੀ, ਪਰਿਵਾਰ ਚਾਂਦੀ ਕਲਾ ਸੁੱਖ ਸ਼ਾਂਤੀ ਵਾਸਤੇ, ਮਹੀਨਾ ਸੁੱਖ ਸ਼ਾਂਤੀ ਵਾਸਤੇ, ਉਹਨਾਂ ਸਮੇਂ ਸੁੱਖ ਸ਼ਾਂਤੀ ਵਾਸਤੇ, ਇਸ ਗਰੀਬ ਰਿਵਾਜ ਬੇਅੰਤ ਬੇਅੰਤ ਮਾਲਕ ਆਪਣੇ ਚਰਨ ਹਾਲ ਨੇ ਦਸਾਰ ਬਖਸ਼ੇ ਕਰੋ। ਗਰੀਬ ਰਿਵਾਜ ਜੀ ਕਿਰਪਾ ਕਰੋ, ਕਾਕਾ ਗਿਰੀਮਾ ਅੰਗਰਬੀਰ ਸਿੰਘ ਨੂੰ ਤੰਦਰੁਸਤੀ ਬਖਸ਼ੋ, ਲੰਮੀ ਆਯੂ ਬਖਸ਼ੋ, ਗਿਰੀਮਾ ਸਿੱਖੀ ਦਾਲ ਬਖਸ਼ ਕਰਨਗੇ, ਪੜ੍ਹਾਈ ਵਿੱਚ ਕਾਮਯਾਬੀ ਬਖਸ਼ਣ ਦੀ ਕਿਰਪਾਲਤਾ ਕਰੋ ਦਿੱਤਾ, ਕਿਰਪਾ ਕਰੋ ਸਾਰੇ ਪਰਿਵਾਰ ਤੰਦਰੁਸਤੀ ਚਾਰ ਨਿਕਲ ਕਰਨ ਦੀ ਕਿਰਪਾਲਤਾ ਕਰੋ ਜੀ। ਗੁਰੂ ਗ੍ਰੀ ਮਹਾਰਾਜ ਆਪਣੇ ਬਖਸ਼ਿਸ਼ ਕੀਤੀ ਹੈ, ਪਰਿਵਾਰ ਨੂੰ ਬਖਸ਼ੇ ਨੇ, ਆਪਣੇ ਚਰਨ ਹਾਲੀਆਂ ਭਰਦੇ ਹਾਂ, ਬੇਅੰਤ ਮਹੰਤ ਮਾਇਆ ਸੇਵਾ ਆਪਣੇ ਚਰਨ ਕੀਤੀ ਹੈ, ਜਿਹਨਾਂ ਜੀ ਗਰੀਬ ਮਹਾਰਾਜ ਆਪ ਜਾਣੀ ਜਾਣ, ਕਿਰਪਾ ਕਰੋ ਸਭ ਦੀਆਂ ਸ਼ੁਭਕਾਮਨਾ ਪੂਰ ਕਰੋ, ਸਾਰੇ ਪਰਿਵਾਰ ਵਿੱਚ ਤੰਦਰੁਸਤੀ ਚਾਰ ਨਿਕਲ ਕਰੋ, ਸਭ ਦੀਆਂ ਕਮਾਈਆਂ ਸਭ ਲੋਕ ਘਰ ਦੁਆਰ ਦੇ ਬਖਸ਼ਿਸ਼ ਦੀ ਕਿਰਪਾਲਤਾ ਕਰੋ ਜੀ। ਗੁਰੂ ਗ੍ਰੀ ਮਹਾਰਾਜ ਮਿਹਰ ਕਰੋ, ਅੱਜ ਗਰੀਬ ਮਹਾਰਾਜ ਚਰਨ ਲੰਗਰਾਂ ਦੀ ਸੇਵਾ ਦੀਆਂ ਪ੍ਰਵਾਨ ਕਰਨੀ, ਗਰੀਬ ਮਹਾਰਾਜ ਕਿਰਪਾ ਕਰੋ ਆਪਣੇ ਚਰਨ ਸੇਵਾ ਕਰ ਰਹੇ ਸਾਰੇ ਟਿਆਰੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ, ਚਾਰ ਨਿਕਲ ਬਖਸ਼ੋ, ਅਤੇ ਸਦਾ ਇਸ ਤਰ੍ਹਾਂ ਆਪਣੇ ਆਉਣ ਸਮੇਂ ਚ ਗਰੀਬ ਮਹਾਰਾਜ ਸੇਵਾ ਕਰਨ ਦੀ ਭਾਵਨਾ ਕਿਰਪਾਲਤਾ ਕਰੋ। ਗੁਰੂ ਗ੍ਰੀ ਮਹਾਰਾਜ ਮਿਹਰ ਕਰੋ, ਅੰਮ੍ਰਿਤ ਵੇਲੇ ਤੋਂ ਲੈ ਕੇ ਦਰਦੇ ਆਈਆਂ ਸਾਰ ਸੰਗਤਾਂ ਦੇ ਹਾਲ ਜੀ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ, ਸਾਹ ਗਰੀਬ ਮਹਾਰਾਜ ਸਭ ਸੰਗਤਾਂ ਦੇ ਕਦਮ ਲਿਖੇ ਲਾਉਣੇ, ਯਾਤਰਾ ਪ੍ਰਵਾਨ ਕਰਨੀ ਗਰੀਬ ਮਹਾਰਾਜ, ਦਰ ਦੇ ਤੇਰ ਫੁੱਟ ਬੇਟਾ ਪ੍ਰਵਾਨ ਕਰਨਾ, ਸਭ ਦੀਆਂ ਸ਼ੁਭ ਕਾਮਨਾ ਵਾਸਤੇ ਮਤਲਬ ਪੂਰੀਆਂ ਕਰੋ ਜੀ। ਗੁਰੂ ਜੀ ਮਹਾਰਾਜ ਬਖਸ਼ਿਸ਼ ਕਰੋ ਦਿੱਤਾ, ਦੂਰ ਦਰਾਜ ਕਰਨ ਬੈਠੀਆਂ ਲਾਈਵ ਕਥਾ ਕੀਤੀ ਸ਼ਰਮ ਕਰੀਆਂ, ਸਾਰੀ ਸੰਗਤਾਂ ਹਾਲ ਜੀ ਪ੍ਰਵਾਨ ਕਰੋ, ਘੜੀਆਂ ਲਿਖੇ ਲਾਓ ਦਿੱਤਾ, ਸੰਗਤਾਂ ਨੂੰ ਆਪ ਨੂੰ ਬਖਸ਼ਿਆ ਬੇਅੰਤ ਮਾਇਆ ਗਰੀਬ ਮਹਾਰਾਜ, ਆਨਲਾਈਨ ਗੁਰੂ ਘਰ ਨੂੰ ਅਤੇ ਗੁਰੂ ਘਰ ਸਿੰਘ ਦਾ ਸੰਗਤਾਂ ਮਾਇਆ ਬੇਟਾ ਕਰਨੀ ਚਾਹੁੰਦਾ ਪ੍ਰਵਾਨ ਕਰੋ, ਬੱਚਿਆਂ ਸਭ ਦੀਆਂ ਕਮਾਈਆਂ ਸਬਰ ਕਰੋ, ਘਰ ਜਵਾਜ ਬਦਲਤਾ, ਸਭ ਸੰਗਤਾਂ ਦੇ ਗਰੀਬ ਆਸ਼ਵਾਦ ਪੂਰੀ ਕਰਦੇ ਹਾਂ, ਸਾਰੇ ਪਰਿਵਾਰ ਵਿੱਚ ਆਪ ਤੰਦਰੁਸਤੀ ਸੁੱਖ ਚਾਂਦੀ ਚਾਂਦੀ ਕਲਾ ਕਰੋ, ਸਭ ਸੰਗਤਾਂ ਦੀਆਂ ਸ਼ੁਭਕਾਮਨਾ ਵਾਸਤੇ ਮਾਤਾ ਪੂਰੀਆਂ ਕਰੋ ਜੀ। ਗਰੀਬ ਮਹਾਰਾਜ ਕਿਰਪਾ ਕਰੋ, ਵਿਣ ਬੋਲਿਆ ਸਭ ਕੇ ਜਾਣਦਾ ਕਿ ਸਾਗੀ ਤੇ ਅਰਦਾਸ, ਮਿਹਰ ਕਰੋ ਦਿੱਤੇ ਪਾਤਸ਼ਾਹੀਓ, ਮਿਹਰਨ ਕਰਿਆਓ, ਸੇਵਾ ਪ੍ਰਵਾਨ ਕਰੋ, ਪੁੱਡਾ ਚੁੱਕੇ ਮਾਈ ਬਖਸ਼ੋ, ਪਿਤ ਰੁਕਮਨਾਮੀ ਬਖਸ਼ ਕਰਕੇ ਬਣਨ ਦੇ ਤਾਰ ਪਿਤਾ ਜੀਓ, ਅਗਲੇ ਦਿੱਤੇ ਪਾਤਸ਼ਾਹ ਜੀ ਲੜੀ ਵਾਸਿਆ ਪੜ੍ਹ ਵਾਸਤੇ ਆਗਿਆ ਬਖਸ਼ੋ, ਅੱਗੇ ਗਰੀਬ ਮਹਾਰਾਜ ਲਹਿੰਦੇ ਘਰ ਸਵਾਰ ਕੇ ਚਾਨਾ ਤੋਂ ਅਰਜੀ ਬਣਾਓ, ਸਹੀ ਪਿਆਰੇ ਮੇਰੇ ਜਿਹੜਾ ਆਪ ਦਾ ਨਾਮ ਜਤਾਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਉ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ, ਗੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਖੁਆਰ ਹੋਏ ਸਾ ਮਿਲੇਂਗੇ, ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾ ਜੋ ਚੜਦਾ ਕਰ ਸੇਮ ਦੇ, ਗੁਰੂ ਪਾਰ ਉਤਾਰਨ ਹਾ ਖੰਡ।

0: นหาสัตตริยากาลวาหิกุรุจีกาคาลสาวาหิกุรุจีกีพะเท
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਦੇਵਸ ਮੂਰਤ ਭਲੇ ਜਿਸ ਕਉ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸਵਾਮੀ ਮਾਨਸ ਕੀ ਗਤ ਇਹੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

0: ਵਾਹਿਗੁਰੂ ਜੀ ਕੀ ਫਤਿਹ। ਆਓ ਸਤਿਕਾਰ ਯੋਗ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਮੁਬਾਰਕਾਂ ਹੋਣ ਸੰਗਰਾਂਦ ਦੀਆਂ। ਮਾਲ ਕਿਰਪਾ ਕਰਨ ਸਭ ਸੰਗਤਾਂ ਵਾਸਤੇ ਸੁੱਖਾਂ ਦਾ ਮਹੀਨਾ ਬਤੀਤ ਕਰ। ਸਭ ਸੰਗਤਾਂ ਨੂੰ ਗੁਰੂ ਮਹਾਰਾਜ ਸ਼ੁਭ ਕਾਮਨਾ ਬਖਸ਼ਿਸ਼ ਕਰਨ, ਸੰਸਾਰ ਵੱਲ ਸੁੱਖ ਸ਼ਾਂਤੀ ਬਖਸ਼ਿਸ਼ ਕਰਨ। ਸਤਿ ਸੰਗਤ ਜੀ, ਆਪ ਸੰਗਤ ਹਾਜ਼ਰ ਭਰ ਰਹੇ, ਮਾਰੇ ਚਰਨੇ ਪ੍ਰਵਾਨ ਕਰ, ਸਭ ਦੀ ਸ਼ੁਭਕਾਮਨਾ ਪੂਰਨ ਕਰ। ਸਾਰੇ ਸੇਵਾ ਮਾਇਆ ਗੁਰੂ ਮਹਾਰਾਜ ਲੇਖੇ ਰੋਣੀ ਰਿਪਾਲਤਾ ਕਰਨ। ਸਤਿ ਸੰਗਤ ਜੀ, ਆਪ ਸੰਗਤ ਨੂੰ ਪਤਾ ਹੈ ਕਿ ਗੁਰੂ ਘਰ ਚੱਲ ਰਹੀ ਹੈ ਕੰਸਟਰਕਸ਼ਨ ਦਾ ਕੰਮ, ਨਾਲ ਸਾਰ ਸੌਸਾਰ, ਉਹਦੇ ਵਾਸਤੇ ਬੇਅੰਤ ਮਾਇਆ ਦੀ ਲੋੜ। ਸਤਿ ਸੰਗਤ ਜੀ, ਬੇਅੰਤ ਪਰਿਵਾਰਾਂ ਨੇ ਸੇਵਾ ਕੀਤੀ ਹੈ ਮਾਇਆ ਦੀ, ਵਡਭਾਗੀ ਹਨ, ਪਰ ਜਿਹਨੇ ਅੱਜ ਤੱਕ ਦਸਾਂਧ ਦੀ ਸੇਵਾ ਨਹੀਂ ਕੀਤੀ, ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਵੱਧ ਤੋਂ ਵੱਧ ਮਾਇਆ ਦੇ ਕੇ ਆਪ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਤਾਂ ਕਿ ਸਾਰੇ ਪ੍ਰੋਗਰਾਮ ਨੂੰ ਅਸੀਂ ਮਚਾਨਾ ਸ਼ੌਕ ਨਾਲ ਸੰਪੂਰਨ ਕਰ ਸਕੀਏ। ਸੋ ਸਤ ਸੰਗਤ ਜੀ, ਆਪ ਸੰਗਤਾਂ ਨੂੰ ਬੇਨਤੀ ਹੈ ਕਿ 17 ਮਈ ਨੂੰ ਹੇਵਟ ਗੁਰੂ ਘਰ 10 ਵਜੇ ਅੰਮ੍ਰਿਤ ਸੰਚਾਰ ਦੀ ਸੇਵਾ ਹੋ ਰਹੀ ਹੈ। ਸੋ ਅੰਮ੍ਰਿਤ ਛਕਾ ਰਹੇ ਨੇ ਗੁਰੂ ਘਰ ਹੇਵਟ 17 ਮਈ ਨੂੰ ਸਵੇਰੇ 10 ਵਜੇ। ਸੋ ਜਿਹਨਾਂ ਜਿਹਨਾਂ ਅੰਮ੍ਰਿਤ ਨਹੀਂ ਛਕਿਆ, ਸਾਰਿਆਂ ਨੂੰ ਵਾਰ ਵਾਰ ਇਹ ਬੇਨਤੀ ਹੈ ਕਿ ਜ਼ਰੂਰ ਅੰਮ੍ਰਿਤ ਛਕੋ ਅਤੇ ਗੁਰੂਆਂ ਨੇ ਬਣੋ। ਸਤ ਸੰਗਤ ਜੀ, ਆ ਜੋ ਲੜੀਵਾਰ ਸਹਿਜ ਪਾਠ ਹਰ ਰੋਜ਼ ਸਰਵਣ ਕਰ ਰਹੇ ਹੋ, ਇਹਨਾਂ ਦੇ ਭਾਗ ਪੈਣ ਭੋਗ ਪੈਣੇ ਨੇ ਜਾ ਕੇ ਤਕਰੀਬਨ ਗੁਰੂ ਅਰਜਨ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਵਸ ਦੇ ਨੇੜੇ। ਸੋ ਬਾਕੀ ਹੋਰ ਸਤ ਸੰਗਤ ਨੂੰ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਦੇ ਨਾਲ ਪਾਠ ਨਾਲ ਆਰੰਭ ਕੀਤੇ ਨੇ ਭਾਗੀ ਹਨ, ਤੋ ਜਿਹਨਾਂ ਨੇ ਹੋਰ ਵੀ ਕੋਈ ਆਪਣਾ ਪਾਠ ਕਰ ਰਹੇ ਨੇ, ਉਹ ਭਾਈ ਜਿੰਦਰ ਸਿੰਘ ਨਾਲ ਜ਼ਰੂਰ ਤੁਸੀਂ ਸਤ ਸੰਗਤ ਜੀ ਸੰਪਰਕ ਕਰਕੇ ਅਤੇ ਆਪਣੇ ਨਾਮ ਲਿਖਾ ਦਿਓ, ਟੈਲੀਫੋਨ ਲਿਖਾ ਦਿਓ, ਤਾਂ ਕਿ ਸਾਰਿਆਂ ਦੀ ਅਰਦਾਸ ਇਕੱਠੀ ਹੋ ਸਕੇ। ਸੋ ਸਤ ਸੰਗਤ ਜੀ, 17 ਮਈ ਨੂੰ ਛੋਟਾ ਘੱਲੂਕਾਰਾ ਗੁਰਦਾਸਪੁਰ ਕਨਵਾਨ ਦੇ ਸ਼ਮ ਦਾ, ਉਹਦੇ ਵਿੱਚ ਤੁਸੀਂ ਜ਼ਰੂਰ 17 ਫਾਲ ਦੀਆਂ ਭਰਨੀਆਂ, ਅਤੇ ਉਹਨਾਂ ਨੂੰ ਜੋ ਜਿਹਨਾਂ ਨੇ ਸਿੰਘਾਂ ਸਿੰਘ ਨੇ ਪਜਾਂਗੇ ਸਾਡੇ ਵਾਸਤੇ ਕੁਰਬਾਨੀ ਕੀਤੀ, ਸਾਰਿਆਂ ਨੂੰ ਯਾਦ ਕਰਕੇ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰ ਸਕੀਏ। ਔਰ ਸਤ ਸੰਗਤ ਜੀ, ਹੁਣ ਭਾਈ ਸਾਹਿਬ ਤਿਆਰ ਨੇ, ਆਪ ਵੀ ਲੜੀਵਾਰ ਸਾਹਿਬ ਪ੍ਰਸਰਵ ਕਰਾਉਣਗੇ। ਤੋ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਸ਼ਰਧਾ ਪਾਠ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਆਓ, ਸ੍ਰੀ ਸਹਿਜ ਪਾਠ ਦਾ ਸਮਾਂ ਹੋਇਆ ਹੈ। ਅੱਜ ਪਾਵਨ ਅੰਗ 155 ਤੋਂ ਆਪਾਂ ਅੱਗੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗਾਉੜੀ ਚੇਤੀ ਮਹੱਲਾ ਪਹਿਲਾ, ਅਵਰ ਪੰਜ

ਬਾਰਾ ਭੀਤਰ ਬੈਠੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁਟੇਨ ਸੁਪੰਚ ਜਨਾ ਢਾਹੇ ਮਡੋਲੀ ਲੂਟਿਆ ਦੇਹੋਰਾ ਸਾ

ਆਉ ਕੇਤੇ ਰੁੱਖ ਬਿਰਖ ਹਮ ਚੀਨੇ ਕੇਤੇ ਪਸ਼ੂ ਉਪਾਏ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ਹੱਟ ਪੱਟ

ਹਉ ਵਾਰੀ ਜਾਓ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਅਨ

ਭਰਮ ਭੁਲਾਈ, ਬਿਨ ਨਾਵੈ ਬਹੁਤਾ ਦੁਖ ਪਾਈ, ਗੁਰਮੁਖ ਹੋਵੈ ਸੋ ਨਾਮ ਧਿਆਈ, ਦਰਸ਼ਨ ਸੱਚੈ ਸੱਚੀ ਪਤ ਹੋਈ।

ਸੋ ਕਿਉ ਵਿਸਰੈ ਸਭ ਮਾਹੀ ਸਮਾਨਾ, ਜਿਤ ਸੇਵਿਐ ਦਰਗਹਿ ਪਤ ਪਰਵਾਨਾ, ਹਰ ਕੇ ਨਾਮ ਵਿਟਹੁ ਬਲ ਜਾਓ, ਤੂੰ ਵਿਸਰੈ ਤਦ ਹੀ ਮਰ ਜਾਓ ਰਹਾਓ, ਤਿਨ ਤੂੰ ਵਿਸਰੈ ਜੇ ਤੁਧ

ਉਤਮ ਹੋਏ, ਸਹਿਜੇ ਸਹਿਜ ਸੁਣਾਵੈ ਸੋਏ, ਦੂਜੇ ਭਾਏ ਨ ਸੇਵਿਆ ਜਾਏ, ਹਉਮੈ ਮਾਇਆ ਮਹਾਂ ਬਿਖ ਖਾਏ, ਪੁੱਤ ਕੁਟੰਬ ਗ੍ਰਹਿ ਮੋਹਿਆ ਮਾਏ, ਮਨ ਮੁਖ ਅੰਧਾ ਆਵੈ ਜਾਏ, ਹਰ ਹਰ ਨਾਮ ਦੇਵੈ ਜਨ ਸੋਏ, ਅਣ ਦਿਨ ਭਗਤ

ਗੁਰਮੁਖ ਸਹਿਜ ਸੁਮਾਣੀਆ ਹਰ ਹਰ ਮਨ ਪਾਇਆ ਸਸੁਰੈ ਪਈਐ ਪਿਰ ਵਸੈ ਕਹੋ ਕਿਤ ਬਿਧ ਪਾਈਐ ਆਪ ਨਿਰੰਜਨ ਅਲਖ ਹੈ ਆਪੇ ਮੇਲਾਈਐ ਰਹਾਉ ਆਪੇ ਹੀ ਪ੍ਰਭ ਦੇਹੇ ਮਤ ਹਰ ਨਾਮ ਧਿਆਈਐ ਵਡ ਭਾਗੀ ਸਤਿਗੁਰ ਮਿਲੈ ਮੁਖ ਅੰਮ੍ਰਿਤ ਪਾਈਐ ਹਉ ਮੈਂ ਦੁਬਿਧਾ ਬਿਨ ਸਜਾਏ ਸਹਿਜੇ ਸੁਖ ਸਮਾਈਐ ਸਭ ਆਪ

ਮੰਗੈ ਧੂੜ ਤਿੰਨ ਜਿਨ ਸਤਿਗੁਰ ਪਾਇਆ ਗੌੜੀ ਗੁਆਰੇਰੀ ਮਹੱਲਾ ਚੌਥਾ ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪੰਡਿਤ ਸਾਸਤ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਨਾ ਜਾਨਾ ਕਿਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰ ਭੌਜਲ ਤੂੰ ਤਾਰੀ ਰਾਵ ਸੰਨਿਆਸੀ ਬੇਭੂਤ ਲਾਏ ਦੇਹ ਸਵਾਰੀ ਪਰ ਤ੍ਰੈ ਤਿਆਗ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੁਮਾਰੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਵਡਭਾਗੀ ਹੋ ਜੋ ਗੁਰੂ ਦੇਵ ਸੱਚੇ ਪਾਤਸ਼ਾਹ ਦਤਾਰ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨਿਤਾਂ ਪ੍ਰਤੀ ਬੈਠ ਕੇ, ਘਰਾਂ ਵਿੱਚ ਨਿਤਾਂ ਪ੍ਰਤੀ ਬੈਠ ਕੇ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਨਾਲ ਜੁੜਦੇ ਹੋ। ਸਤਿਗੁਰੂ ਜੀ ਨੇ ਅੱਜ ਵੀ ਤਰਸ ਕੀਤਾ ਹੈ, ਸੋ ਪੜ੍ਹੀ ਸੁਣੀ ਬਾਣੀ ਦਾ ਭਾਵ ਗੁਰਦੇਵ ਜੀ ਸਾਡੇ ਸਾਰੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸਾ ਦੇਣ। ਦਰੋਂ ਕਰੋਂ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਅੱਜ ਜੇਠ ਮਹੀਨੇ ਦੀ ਪ੍ਰਾਰੰਭਤਾ ਹੋਈ ਹੈ, ਸੋ ਸਤਿਗੁਰੂ ਜੀ ਕਿਰਪਾ ਕਰਨ ਸਭਨਾਂ ਦੇ ਲਈ ਆਉਣ ਵਾਲਾ ਸਮਾਂ ਖੁਸ਼ੀਆਂ ਭਾਗਾਂ ਭਰਿਆ ਹੋਵੇ, ਗੁਰੂ ਗੁਰੂ ਚੇਤੇ ਆਵੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਆਗਾਧ ਬੋਧ ਬਾਣੀ ਪੜ੍ਹਦਿਆਂ ਬੇਅੰਤ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਸੰਗਤ ਕਿਰਪਾਲੂ ਸਤਿਗੁਰੂ ਜੀ ਬਖਸ਼ਣ ਯੋਗ ਨੇ, ਬਖਸ਼ ਲੈਣਗੇ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Was würde doch.

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹੋ, ਸਿਰ ਸਾਹਾਂ ਦੈ ਸਾਹੋ, ਜਿਸ

ਗੁਰਸਿੱਖਾਂ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿੱਠਾ ਰਾਮ ਰਾਜੇ ਸਮਾਨ ਖੁਸ਼ੀ ਦੀਆਂ ਦਾਸ ਜਿੱਥੇ ਵੱਲੋਂ ਸੇਵ ਪਰਿਵਾਰ ਨੂੰ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰਨ, ਆਪ ਜੀ ਦੇ ਸਾਰੇ ਕਾਰਜ ਸਤਿਗੁਰੂ ਆਪ ਸਵਾਰਨਗੇ। ਜੋ ਆਪ ਜੀਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਦਾ ਓਟ ਆਸਰਾ ਤੱਕਿਆ ਹੈ, ਆਓ ਉਹਨਾਂ ਨੇ ਸਾਹਿਬ ਜੀ ਦਾ ਪਾਠ ਕਰਕੇ ਗੁਰੂ ਚਰਨਾਂ ਵਿਚ ਅਰਦਾਸ।

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਘਰ ਨਾਉਣ ਦੇ ਆਵੇ ਤਾਂ ਏ ਸਭ ਥਾਂ ਹੋਏ ਸਹਿ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਂ ਸਹਿ ਦਸਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਇਹ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਰਹਿ ਨਾਲ ਚੁਰਾਏ ਗਏ ਚਰਕੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਭੁਚੰਗੀਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਥਾਂ ਥਾਂ ਰਛਾ ਰਿਆਇਤ ਦੇਖ ਦੇਖ ਪਤਾ ਹੈ ਬਲਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਸਦਾ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇਰ ਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨਿਹੋਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਦਕਾ ਹੈ ਪਾਤਸ਼ਾਹ ਜੀ ਆਪ ਜੀਆਂ ਦੇ ਚਰਨਾਂ ਕਬਲਾਂ ਵਿਖੇ ਅਰਦਾਸ ਬੇਨਤੀ ਜੋਦੜੀ ਪਾਤਸ਼ਾਹ ਆਪ ਜੀਆਂ ਨੇ ਬਖਸ਼ਿਸ਼ ਕੀਤੀ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਆਪ ਜੀਆਂ ਨੇ ਸੇਵਕ ਪਰਿਵਾਰ ਨੂੰ ਮਹਾਨ ਮਹਾਨ ਖੁਸ਼ੀਆਂ ਪ੍ਰਦਾਨ ਕੀਤੀਆਂ ਹਨ ਦਾਤਾ ਜੀ ਆਪ ਜੀ ਦਰ ਕਰਦੇ ਪ੍ਰੀਤਵਾਨ ਸਵਰਗਵਾਸੀ ਸਰਦਾਰ ਜਸਵੰਤ ਸਿੰਘ ਜੀ ਸਵਰਗਵਾਸੀ ਬੀਬੀ ਸੁਰਜੀਤ ਕੌਰ ਤਿਨ੍ਹਾਂ ਦੀ ਪੋਤਰੀ ਸਰਦਾਰ ਮਹਿੰਦਰਪਾਲ ਸਿੰਘ ਜੀ ਬੀਬੀ ਚਰਨਜੀਤ ਕੌਰ ਤਿਨ੍ਹਾਂ ਦੀ ਸੁਪੁੱਤਰੀ ਬੇਟੀ ਇਕਜੋਤ ਕੌਰ ਦੇ ਵਿਆਹ ਕਾਰਜਾਂ ਦੀ ਸਫਲਤਾ ਨੂੰ ਮੁੱਖ ਰੱਖਦਿਆਂ ਦੱਸਦਾ ਜੀਓ ਸੇਵਕ ਪਰਿਵਾਰ ਨੇ ਆਪ ਜੀ ਦਾ ਓਟ ਆਸਰਾ ਲੈ ਕਰਕੇ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਇਓ ਜੀ ਉਹਦੇ ਸ੍ਰੀ ਸਹਿਜ ਪਾਠ ਸਾਹਿਬ ਆਰੰਭ ਕਰਵਾਇਆ ਸਨ ਦਾਤਾਰ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਦਾਤਾਰ ਜੀਓ ਪਾਠ ਸਾਹਿਬ ਜੀ ਦੀ ਇਸ ਵੇਲੇ ਨਿਰਗੁਣਤਾ ਸਹਿਤ ਭੋਗ ਪਾਏ ਉਪਰੰਤ ਇਲਾਹੀ ਬਾਣੀ ਕੀਰਤਨ ਦੇ ਦੀਵਾਨ ਸਜਾਏ ਪਾਤਸ਼ਾਹ ਜੀ ਕੀਰਤਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਪਾਠ ਕਰਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦਿਆਂ ਦਾ ਤਾਰ ਜੀ ਉਦਾਸਾਂ ਪਾਸੋਂ ਸੇਵਕ ਪਰਿਵਾਰ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ
ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਅੱਗੇ ਨੂੰ ਸਮਤ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਪਰਿਵਾਰ ਅਤੇ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣਾ ਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਆਪਣੇ ਦਰੋਂ ਕਰੁਣਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਜ ਰਾਸ ਕਰਨੇ ਸਵਾਸ ਸਵਾਸ ਸਗਨ ਕਰਾਂ ਮਹਾਨ ਖੁਸ਼ੀਆਂ ਜੁੜਦੇ ਹਾਂ ਬਖਸ਼ਿਵੇਂ ਦਾਤਾਂ ਵਿਚੋਂ ਸੇਵਕ ਪਰਿਵਾਰ ਵੱਲੋਂ ਆਪ ਜੀ ਨੇ ਪਵਿੱਤਰ ਸੁੰਦਰ ਪੁਸ਼ਾਕੇ ਪਹਿਨ ਆਏ ਹਨ ਬੇਅੰਤ ਮਾਇਆ ਅਰਦਾਸ ਭੇਟ ਹਾਜ਼ਰ ਹੋਈ ਪਾਤਸ਼ਾਹ ਜੀ ਪੁਸ਼ਾਕੇ ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਦੇ ਪਰਦੇ ਕਜੀ ਰੱਖਣੇ ਪਾਤਸ਼ਾਹ ਜੀ ਜੋ ਭਾਵਨਾ ਕਰਕੇ ਸੇਵਕ ਪਰਿਵਾਰ ਨੇ ਪਾਠ ਕਰਵਾਇਆ ਹੈ ਕੀਰਤਨ ਕਰਵਾਇਆ ਦਾਤਾਰ ਜੀਓ ਸੋ ਭਾਵਨਾਵਾਂ ਪੂਰਨ ਕਰਨੀਆਂ ਆਪਣੇ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਪਾਤਸ਼ਾਹ ਜੀ ਕਿਰਪਾਲਤਾ ਕਰਨੀ ਸੇਵਕਾਂ ਦੇ ਕਾਰਜਾਂ ਦੇ ਵਿੱਚ ਕਰਤਾ ਪੁਰਖ ਖਲੋਵਾ ਵਾਲ ਨਾ ਮਿੰਗਾ ਹੋਵਾ ਮੱਜਨ ਗੁਰ ਆਂਦਾ ਰਾਸੇ ਜਪ ਹਰ ਹਰ ਕਿਲਵਖ ਨਾਸੇ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕਰਨ ਕਰਾਵਨ ਆਇਆ ਰਾਮ ਦੇ ਮਹਾਂਵਾਕਾਂ ਅਨੁਸਾਰ ਕਿਰਪਾਲਤਾ ਕਰਨੀ ਰਹਿੰਦੇ ਕਾਰਜਾਂ ਦੇ ਵਿੱਚ ਸਾਖੀ ਰੂਪ ਹੋ ਕਰਕੇ ਸੇਵਕਾਂ ਦੇ ਕਾਰਜ ਨਿਰਵਿਘਨ ਸੰਪੂਰਨ ਕਰਾਉਣੇ ਦਾ ਤਾਰ ਜੀਓ ਬੱਚੀ ਇਕਜੋਤ ਕੌਰ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਣਾ ਆਪਣੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਦੀਰਘ ਆਯੂ ਦਾਤ ਬਖਸ਼ਣੀ ਦੇਸ਼ ਕੌਮ ਦੇ ਨਾਲ ਪਿਆਰ ਬਖਸ਼ਣਾ ਦਾ ਤਾਰ ਜੀ ਆਪਣੀ ਪਿਆਰੀ ਪਿਆਰੀ ਸਿੱਖੀ ਬਖਸ਼ ਕਰਕੇ ਨਿਵਾਜਣਾ ਨਾਮ ਦੀਆਂ ਦਾਤਾਂ ਬਖਸ਼ਣੀਆਂ ਦਾ ਤਾਰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਬਖਸ਼ਿਵੇਂ ਦਾਤਾਂ ਵਿੱਚੋਂ ਸੇਵਕ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦੀ ਦੇ ਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਹੈ ਆਪ ਜੀ ਦਰ ਪ੍ਰਵਾਨ ਹੋਏ ਪ੍ਰਵਾਨਿਆ ਪ੍ਰਸ਼ਾਦ ਸਰਬਤ ਸਾਧ ਸੰਗਤ ਵਿਖੇ ਵਰਤੇ ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਦਾ ਤਾਰ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ਿਓ ਪਾਤਸ਼ਾਹ ਜੀ ਸੇ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਉਹਦਾ ਨਾਮ ਚਿਤ ਆਵੈ ਸੁਖ ਹੋਵੈ ਨਾਨਕ ਨਾਮ ਚੜ੍ਹਦੀ ਕਲਾ

ਸ੍ਰੀ ਵਾਹਿਗੁਰੂ ਸਾਹਿਬ ਜੀਓ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ।

0: ਸਾਹਿਬ ਵਾਹਿਗੁਰੂ ਜੀ ਕੀ ਫਤਿਹ।
1: ਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਤ ਸਿੰਘ ਜੀ ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕਾਂ ਅਨੁਸਾਰ ਸੇਵਕ ਪਰਿਵਾਰ ਸਵਰਗਵਾਸੀ ਸਰਦਾਰ ਜਸਵੰਤ ਸਿੰਘ ਜੀ, ਸਵਰਗਵਾਸੀ ਬੀਬੀ ਸੁਰਜੀਤ ਕੌਰ ਤਿਨਾਂ ਦੀ ਪੋਤਰੀ, ਸਰਦਾਰ ਮਹਿੰਦਰਪਾਲ ਸਿੰਘ ਜੀ, ਬੀਬੀ ਚਰਨਜੀਤ ਕੌਰ ਜੀ ਤਿਨਾਂ ਦੀ ਲਾਡਲੀ ਸਪੁੱਤਰੀ, ਬੇਟੀ ਕਜੋਤ ਕੌਰ ਦੇ ਵਿਆਹ ਕਾਰਜਾਂ ਦੀ ਸਫਲਤਾ ਵਾਸਤੇ ਜੋ ਸੇਵਕ ਪਰਿਵਾਰ ਨੇ ਸਤਿਗੁਰ ਸੱਚੇ ਪਾਤਸ਼ਾਹ ਦਾ ਉਹ ਟਾਸਰਾ ਤੱਕਦੇ ਹਾਂ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਏ ਜੀ ਦੇ ਸ੍ਰੀ ਸਹਿਜ ਪਾਠ ਸਾਹਿਬ ਰੰਭ ਕਰਵਾਏ ਸਨ। ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਪਾਠ ਸਾਹਿਬ ਜੀ ਦੇ ਨਿਰਗੁਣ ਸੰਪੂਰਨ ਭੋਗ ਪੈ ਕੀਰਤਨ ਹੋਇਆ। ਉਪਰੰਤ ਆਪ ਜੀ ਅਰਦਾਸ ਤੋਂ ਉਪਰੰਤ ਸਤਿਗੁਰ ਸੱਚੇ ਪਾਤਸ਼ਾਹ ਨੇ ਆਸ਼ੀਰਵਾਦ ਦੇ ਰੂਪ ਵਿੱਚ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਗੁਰਪੂਰਾ ਪੇਟਿਓ ਵਡਭਾਗੀ ਮਨੇ ਪਿਆ ਪ੍ਰਗਾਸਾ, ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪ੍ਰਵਾਸਾ। ਸਤਿਗੁਰ ਸੱਚੇ ਪਾਤਸ਼ਾਹ ਨੇ ਮਹਾਨ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਦਾਸਾਂ ਵੱਲੋਂ ਸੇਵਕ ਪਰਿਵਾਰ ਨੂੰ ਸਾਰੀ ਸੰਗਤਾਂ ਵਿੱਚ ਮਹਾਨ ਖੁਸ਼ੀ ਦੀਆਂ ਲੱਖ ਲੱਖ ਵਧਾਈਆਂ। ਬੇਨਤੀ ਹੈ ਕਿ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਜਿਤਨੀਆਂ ਵੀ ਸੰਗਤਾਂ ਇਸ ਮਹਾਨ ਖੁਸ਼ੀ ਦੇ ਮੌਕੇ ਤੇ ਪਹੁੰਚੀਆਂ ਹਨ, ਸਾਰੀਆਂ ਸੰਗਤਾਂ ਨੂੰ ਸੇਵਕ ਪਰਿਵਾਰ ਵੱਲੋਂ ਜੀਵ ਆਇਆ ਕਹਿੰਦੇ ਹੋਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ। ਨਾਲ ਬੇਨਤੀ ਕਰਦੇ ਹਨ ਕਿ ਹੁਣ ਕੜਾਹ ਪ੍ਰਸ਼ਾਦੀ ਦੇਗ ਵਰਤ ਰਹੀ ਹੈ, ਉਸ ਤੋਂ ਉਪਰੰਤ ਆਪ ਜੀਆਂ ਵਾਸਤੇ ਸੇਵਕ ਪਰਿਵਾਰ ਨੇ ਗੁਰੂ ਕਾ ਲੰਗਰ ਤਿਆਰ ਕੀਤਾ ਹੈ। ਦੇਗ ਲੈਣ ਤੋਂ ਉਪਰੰਤ ਆਪ ਸਾਰੀਆਂ ਸੰਗਤਾਂ ਨੇ ਲੰਗਰ ਛਕ ਕੇ ਫਿਰ ਜਾਣ ਦੀ ਖੇਚਲ ਕਰਨੀ ਹੈ। ਆਸ ਹੈ ਬੇਨਤੀ ਨੂੰ ਪ੍ਰਵਾਨ ਕਰਦੇ ਹਾਂ, ਸਾਰੀਆਂ ਸੰਗਤਾਂ ਲੰਗਰ ਛਕ ਕੇ ਜਾਣਗੀਆਂ ਜੀ। ਇੱਕ ਵਾਰੀ ਫਿਰ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਜੇਠ ਮਹੀਨੇ ਦੀ ਸੰਗਰਾਂਦ ਹੈ, ਜੇਠ ਦਾ ਮਹੀਨਾ ਆਰੰਭ ਹੋਇਆ ਹੈ। ਤੋ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਸੰਗਰਾਂਦ ਦੇ ਮਹੀਨੇ ਦਾ ਕੀਰਤਨ ਸਪੈਸ਼ਲ ਤੌਰ ਤੇ ਆਪ ਜੀਆਂ ਨੂੰ ਸਰਵਣ ਕਰਾਉਣਗੇ। ਤੋ ਸਾਰੀਆਂ ਸੰਗਤਾਂ, ਜਿਹੜੀਆਂ ਵੀ ਸੰਗਤਾਂ ਬੈਠ ਸਕਦੀਆਂ ਨੇ, ਕੀਰਤਨ ਸੁਣ ਸਕਦੀਆਂ ਨੇ, ਕੀਰਤਨ ਸਰਵਣ ਕਰੋ। ਬਾਕੀ ਸੰਗਤਾਂ ਜਾ ਕਰਕੇ ਗੁਰੂ ਕਾ ਲੰਗਰ ਛਕ ਕੇ ਸੇਵਕ ਪਰਿਵਾਰ ਨੂੰ ਧੰਨਵਾਦੀ ਬਣਾਓ ਜੀ। ਇਤਨੀਆਂ ਬੇਨਤੀਆਂ ਪਰਿਵਾਰ ਨੂੰ ਕਰਨੀਆਂ, ਫੁੱਲਾਂ ਚੁੱਕਾਂ ਦੀ ਖਿਮਾਂ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਤੇਰਾ ਸੰਗਰਾਂਦ ਦਾ ਦਿਹਾੜਾ ਮਨਾਇਆ ਪ੍ਰਵਾਨ ਹੋ ਜਾਏ ਜੇ ਤੇਰੀ ਰਸਨਾ ਤੇ ਉਹਦਾ ਨਾਮ ਵਸ ਜਾਏ। ਉਹਦਾ ਨਾਮ ਜਪਣਾ ਵੀ ਉਹਦੀ ਕਿਰਪਾ ਦੀ ਨਿਸ਼ਾਨੀ ਹੈ। ਇਹ ਆਪਣੇ ਆਪ ਨੂੰ ਪੁੱਛੀ ਵੀ ਕਈ ਵਾਰੀ ਬੰਦਾ ਦਿਖਾਵੇ ਦੀ ਸੇਵਾ, ਦਿਖਾਵੇ ਦਾ ਨਾਮ, ਦਿਖਾਵੇ ਦੇ ਡਰਾਮੇ ਕਰਦਾ ਹੈ, ਪਰ ਆਪਣੇ ਆਪ ਨੂੰ ਪਤਾ ਹੁੰਦਾ ਹੈ। ਪਰ ਜਦੋਂ ਉਹਦੀ ਕਿਰਪਾ ਹੋ ਜਾਏ ਫਿਰ ਇੰਝ ਲੱਗਦਾ ਹੈ ਹੁਣ ਇਹ ਨਾਮ ਰੁਕੇ ਹੀ ਨਾ, ਭਾਵੇਂ ਮੈਂ ਜਿੱਥੇ ਮਰਜ਼ੀ ਹੋਵਾਂ। ਐਸੀ ਭਾਵਨਾ ਬਣਾਓ, ਗੁਰੂ ਸੱਚੇ ਪਾਤਸ਼ਾਹ ਖੁਸ਼ੀਆਂ ਨਾਲ

ਦੋ ਪੰਕਤੀਆਂ ਦਾ ਸ਼ੁਕਰਾਨੇ ਦਾ ਸ਼ਬਦ ਹੁਕਮ ਹੋਇਆ, ਫਿਰ ਆਪਾਂ ਸਮਾਪਤੀ ਕਰਾਂਗੇ। ਦਾਤਾ, ਤੇਰੇ ਚਰਨਾਂ ਵਿੱਚ ਸਮਾਂ ਰੋਜ਼ ਬਖਸ਼ਿਸ਼ ਕਰੀ, ਇਹੀ ਜੀਵਨ ਦਾ ਮਨੋਰਥ ਹੈ, ਇਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਨੂੰ ਹੁਕਮ ਹੈ। ਹਰ ਜਪਦਿਆਂ ਖਿਨ ਢਿੱਲ ਨਾ ਕੀਜੀ, ਮੇਰੀ ਜਿੰਦੜੀਏ ਮਤ ਕੇ ਜਾਪੈ, ਸਾਹੋ ਆਵੇ ਕੇ ਨਾ ਆਵੇ ਰਾਤ। ਇੱਕ ਫਕੀਰ, ਇੱਕ ਪਰਿਵਾਰ, ਮੌਸਮ ਖਰਾਬ ਹੈ, ਸਾਰਾ ਪਰਿਵਾਰ ਪ੍ਰਸ਼ਾਦਾ ਛਕੀ ਜਾਂਦਾ ਹੈ ਬੈਠ ਕੇ। ਬਾਰਿਸ਼ ਹੈ, ਮੌਸਮ ਖਰਾਬ ਹੈ, ਇੱਕੋ ਦਮੇ ਫਕੀਰ ਉਸ ਘਰ ਵਿੱਚ ਵੜ ਗਿਆ। ਪਰਿਵਾਰ ਦਾ ਜਿਹੜਾ ਮੁਖੀ ਸੀ ਮੈਂਬਰ, ਘਰ ਦਾ ਮਾਲਕ, ਕਹਿਣ ਲੱਗਾ, ਤੈਨੂੰ ਪਤਾ ਨਹੀਂ ਵੀ ਘਰ ਦਾ ਦਰਵਾਜ਼ਾ ਖਟਖਟਾ ਕੇ ਆਈਦਾ? ਇਹ ਕੋਈ ਸਰਾਂ ਹੈ, ਧਰਮਸ਼ਾਲਾ ਹੈ? ਬਿਨਾਂ ਪੁੱਛੇ ਅੰਦਰ ਆ ਗਿਆ। ਉਹ ਮਸਤਾਨਾ ਫਕੀਰ, ਰੱਬ ਨਾਲ ਪਿਆਰ ਕਰਨ ਵਾਲਾ, ਕਹਿਣ ਲੱਗਾ ਸਰਾਈ ਤੇ ਹੈ? ਕਹਿਣ ਲੱਗਾ ਨਹੀਂ, ਮੇਰਾ ਘਰ ਹੈ। ਉਹ ਫਕੀਰ ਕਹਿਣ ਲੱਗਾ, ਫਿਰ ਇਹ ਦੱਸ ਤੇਰੇ ਫਾਦਰ ਸਾਹਿਬ ਕਿੱਥੇ ਨੇ? ਕਹਿੰਦਾ ਚੱਲ ਵਸੇ ਨੇ, ਦੁਨੀਆਂ ਤੋਂ ਚਲੇ ਗਏ। ਕਹਿਣ ਲੱਗਾ ਤੇਰੇ ਦਾਦਾ ਜੀ ਕਿੱਥੇ ਨੇ? ਕਹਿੰਦਾ ਉਹ ਵੀ ਚਲੇ ਗਏ। ਕਹਿਣ ਲੱਗਾ ਤੇਰੇ ਪੜਦਾਦਾ ਜੀ ਕਿੱਥੇ ਨੇ? ਕਹਿੰਦੇ ਉਹ ਵੀ ਚਲੇ ਗਏ। ਫਿਰ ਇਹ ਫਕੀਰ ਕਹਿੰਦਾ ਤੂੰ ਆਪੇ ਦੇਖ ਲੈ, ਹੁਣ ਇਹ ਤੇਰਾ ਘਰ ਹੈ ਕਿ ਸਰਾਂ ਹੈ? ਸੱਚੀ ਪਿਆਰਿਓ, ਜਿਨ੍ਹਾਂ ਨੂੰ ਆਪਣਾ ਮੰਨੀ ਬੈਠੇ ਆ ਨਾ, ਇਹ ਤਾਂ ਗੁਜ਼ਾਰਾ ਹੈ, ਸਰੀਰ ਦਾ ਸੁੱਖ ਹੈ। ਮਹਾਰਾਜ ਕਹਿ ਰਹੇ ਨੇ ਤੇਰਾ ਕੁਝ ਵੀ ਨਹੀਂ, ਤੇਰਾ ਤੇ ਸਰੀਰ ਵੀ ਨਹੀਂ, ਇੱਥੋਂ ਤੱਕ ਜਿਹੜੇ ਸਵਾਸ ਤੇਰੇ ਅੰਦਰ ਚੱਲ ਰਹੇ ਨੇ ਤੇਰੀ ਮਰਜ਼ੀ ਦੇ ਨਹੀਂ, ਇਹ ਵੀ ਨਿਰੰਕਾਰ ਦੇ ਦਿੱਤੇ ਹੋਏ ਨੇ। ਮਹਾਰਾਜ ਮੇਰਾ ਕੀ ਹੈ ਫਿਰ? ਮਹਾਰਾਜ ਕਹਿ ਰਹੇ ਨੇ ਤੇਰਾ ਹੈ ਹਰ ਜਸਰੇ ਮਨਾ ਗਾਇਲ ਹੈ, ਜੋ ਸੰਗੀ ਹੈ ਤੇਰੋ। ਤੈਨੂੰ ਸਮਾਂ ਮਿਲਿਆ, ਕਿਸੇ ਨੂੰ 80 ਸਾਲ, ਕਿਸੇ ਨੂੰ 100 ਸਾਲ, ਪਰ ਇਹ ਘਰ, ਇਹ ਮਕਾਨ ਟੈਂਪਰੇਲੀ ਨੇ, ਸਦੀ ਵੀ ਨਹੀਂ। ਸਦੀ ਵੀ ਤੇ ਉਹਦਾ ਨਾਮ ਹੈ, ਆਦ ਸੱਚ ਜੁਗਾਦ ਸੱਚ। ਬੋਲੋ ਸਾਰੇ, ਹੈਪੀ ਸੱਚ। ਸਤਿਗੁਰੂ ਤੂੰ ਰਹਿਮ ਬਣਾ ਕੇ ਰੱਖੀ, ਤੇਰੀ ਨਿਗਾਹ ਹੋਵੇ ਤੇ ਸਾਰਾ ਕੁਝ ਹੀ ਠੀਕ ਲੱਗਦਾ ਹੈ।

ਸਾਰੀਆਂ ਸੰਗਤਾਂ ਨੂੰ ਮਹਾਰਾਜ ਨਾਮ ਦੀਆਂ ਦਾਤਾਂ, ਸਿਮਰਨ ਦੀਆਂ ਦਾਤਾਂ, ਘਰ ਪਰਿਵਾਰਾਂ ਦੇ ਲੋ ਲੰਗਰ ਤਪਦੇ ਰੱਖਣ, ਜਿੱਥੇ ਤੁਸੀਂ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ, ਗੁਰਮੁਖ ਪਰਿਵਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਲੋਕ ਪੜ੍ਹੇ ਗਏ ਨੇ, ਉਪਰੰਤ ਕੀਰਤਨ ਦੀਵਾਨ, ਉੱਥੇ ਤੁਸੀਂ ਨਾਲ ਹੋਰ ਵੀ ਹਾਜ਼ਰੀਆਂ ਭਰੀਆਂ ਹਨ, ਸੰਗਤ ਵਿੱਚ ਬੈਠ ਕੇ ਸੰਗਰਾਂਦ ਦਾ ਦਿਹਾੜਾ ਮਹਾਰਾਜ ਦੀਆਂ ਸੀਸਾਂ ਮਾਣੀਆਂ ਨੇ। ਸੱਚੇ ਪਾਤਸ਼ਾਹ ਮਿਹਰ ਕਰਨ, ਸਵਾਸ ਸਵਾਸ ਸਿਮਰਨ ਭਲੇ ਬੋਲ ਸਾਡੀਆਂ ਤੁਹਾਡੀਆਂ ਚੋੜੀਆਂ ਵਿੱਚ ਪਾਉਣ। ਆਪ ਜੀਆਂ ਨੇ ਕੜਾ ਪ੍ਰਸ਼ਾਦ ਦੀ ਦੇਗ, ਜਿਨ੍ਹਾਂ ਨੇ ਲੈ ਲਈ ਹੈ ਠੀਕ ਹੈ, ਜਿਨ੍ਹਾਂ ਨੇ ਨਹੀਂ ਲਈ ਉਹ ਪ੍ਰਸ਼ਾਦ ਲੈ ਕੇ ਆਪ ਜੀ ਬੜੇ ਪਿਆਰ ਨਾਲ ਗੁਰੂ ਕਾ ਲੰਗਰ ਛੱਕੇ ਜਾਇਓ ਜੀ। ਸੰਗਰਾਂਦ ਦੇ ਦਿਹਾੜੇ ਤੇ ਮਹਾਰਾਜ ਸਭ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਸਾਡੀਆਂ ਭੁੱਲਾਂ ਨਾ ਚਿਤਾਰਨਾ। ਅਸੀਸ ਦਿਓ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਸੋਚ ਨਿਸ਼ਾ ਪ੍ਰਵਾਨ ਕਰਨਾ ਜੀ। ਅਗਲਾ ਜਿਹੜਾ ਪ੍ਰੋਗਰਾਮ ਹੈ ਮਾਨਯੋਗ ਸਕੱਤਰ ਸਾਹਿਬ ਜੀ ਕੋਲੋਂ ਆਪ ਜੀ ਸਰਵਣ ਕਰੋ। ਆਪ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ, ਲੱਖ ਲੱਖ ਵਧਾਈਆਂ। ਉਹਨਾਂ ਚੁੱਕਾਂ ਦੀ ਸੀਮਾ ਪ੍ਰਤੀ ਸਾਂਝੀ ਕਰੋ ਜੀ। ਵਾਹ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਡੇ ਤੋਂ ਪਹਿਲਾਂ ਸਾਡੇ ਪਰਮ ਸਤਿਕਾਰ ਯੋਗ ਗਿਆਨੀ ਗੁਰਬਖਸ਼ ਸਿੰਘ ਜੀ ਗੁਲਸ਼ਨ, ਸਾਡੀ ਕੌਮ ਦੇ ਇਸ ਵੇਲੇ ਤਾਂ ਮੈਂ ਇਹੀ ਕਹਾਂਗਾ ਕਿ ਸਾਡੇ ਗੁਰਮਤ ਪ੍ਰਚਾਰਕਾਂ ਦੇ ਸਰਪ੍ਰਸਤ ਜੀਵਨ ਵਾਲੇ ਘੱਟ ਵਿਰਲੇ ਮਨੁੱਖ ਗੁਰਮਤ ਦੇ ਗਾਡੀ ਰਾਹ ਦੇ ਪਾਂਧੀ ਹੁੰਦੇ ਨੇ ਔਰ ਸਤਿਗੁਰਾਂ ਦੀ ਨੇ ਤੇ ਪਾਰ ਬਖਸ਼ਿਸ਼ ਹੈ ਸਾਨੂੰ ਦਰਸਾ ਰਹੇ ਸੀ ਦਸਮ ਪਾਤਸ਼ਾਹ ਦੇ ਜੀਵਨ ਦੇ ਉਹ ਤੱਤ ਉਹ ਸੱਚ ਜਿਹੜਾ ਇਹਨਾਂ ਦਿਨਾਂ ਵਿੱਚ ਸਾਡਾ ਮਾਰਗ ਦਰਸ਼ਨ ਕਰਦੇ ਨੇ। ਇਹ ਦਿਨ ਸਾਡੇ ਸਾਰਿਆਂ ਦੇ ਲਈ ਖਾਸ ਨੇ, ਵਿਸ਼ੇਸ਼ ਨੇ। ਸਿੱਖ ਹਿਸਟਰੀ ਦੇ ਪ੍ਰਸੰਗ ਵਿੱਚ ਅਗਰ ਵੇਖਦੇ ਹਾਂ ਤੇ ਆ ਜੋ ਕੰਟੈਂਪਰੇਰੀ ਪੀਰੀਅਡ ਸਾਡਾ ਗੁਜ਼ਰ ਰਿਹਾ ਨਾ, ਔਰ ਜੋ ਗੁਰੂ ਕਾਲ ਸੀ ਉਸ ਵਿੱਚ ਦਸਮ ਪਾਤਸ਼ਾਹ ਔਰ ਖਾਲਸਾ ਰਾਜ ਇੱਕ ਬ੍ਰਿਜ, ਸਾਰੀ ਹਿਸਟਰੀ ਦਾ ਅਗਰ ਐਨਾਲਿਸਿਸ ਕਰੀਏ ਤਾਂ ਸਾਨੂੰ ਵਰਤਮਾਨ ਸਮੇਂ ਜੋ ਕੁਝ ਵਾਪਰ ਰਿਹਾ ਉਹ ਸਮਝ ਆਉਣਾ ਸ਼ੁਰੂ ਹੋਏਗਾ। ਬੜੇ ਸੰਖੇਪ ਵਿੱਚ ਗਿਆਨੀ ਜੀ ਨੇ ਸਾਨੂੰ ਦਸਮ ਪਾਤਸ਼ਾਹ ਨੇ ਕਰਾਮਾਤ ਕਿਉਂ ਨਹੀਂ ਵਿਖਾਈ ਸਾਨੂੰ ਬਹਾਦਰ ਬਣਾਉਣ ਲਈ। ਅਸੀਂ ਵੀ ਅੱਜ ਸੋਚ ਕੇ ਆਏ ਸੀ ਕਿ ਹੋਰ ਕੀਰਤਨ ਕਰਾਂਗੇ, ਪਰ ਮਨ ਵਿੱਚ ਆਇਆ ਕਿ ਕਿਉਂ ਨਾ ਅੱਜ ਆਪਾਂ ਸਾਰੇ ਉਸੇ ਸ਼ਹੀਦੀ ਦੀ ਗੱਲ ਕਰੀਏ ਜੋ ਦਸਮ ਪਾਤਸ਼ਾਹ ਨੇ ਸਾਡੇ ਸਾਰਿਆਂ ਨੂੰ ਸਮਰੱਥਾ ਸ਼ਕਤੀ ਬਖਸ਼ਣ ਲਈ ਕੀਤੀ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਨੂੰ ਜੋ ਕਿ ਅੱਲਾ ਯਾਰ ਖਾਨ ਨੇ ਆਪਣੇ ਸ਼ਬਦਾਂ ਦੇ ਵਿੱਚ ਬਹੁਤ ਅੱਛਾ ਬਿਆਨ ਕੀਤਾ। ਉਹਨਾਂ ਦੀਆਂ ਦੋ ਪੁਸਤਕਾਂ ਨੇ, ਇੱਕ ਸ਼ਹੀਦਾਂ ਨੇ ਵਫਾ ਔਰ ਇੱਕ ਗੰਜੇ ਸ਼ਹੀਦਾਂ। ਨਿਰਸੰਦੇਹ ਸਾਨੂੰ ਬੜੇ ਸਰੋਤ ਘੱਟ ਮਿਲਦੇ ਨੇ ਔਰ ਪੰਥ ਪ੍ਰਵਾਨਿਤ ਜਿਹੜੇ ਸਰੋਤ ਨੇ ਉਹਨਾਂ ਨੂੰ ਪ੍ਰਚਾਰਨਾ ਵੀ ਸਾਡਾ ਕਰਤੱਵ ਹੈ। ਦਸਮ ਪਾਤਸ਼ਾਹ ਦੇ ਪ੍ਰਸੰਗ ਦੇ ਵਿੱਚ ਔਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਪ੍ਰਸੰਗ ਵਿੱਚ ਬੜਾ ਅੱਛਾ ਉਹਨਾਂ ਨੇ ਫਰਮਾਇਆ, ਹਮਨੇ ਵੀ ਉਸ ਮਕਾਮ ਮੇ ਸਰਸਾ ਨਦੀ ਦਾ ਵਿਛੋੜਾ ਜੋ ਹੈ, ਤੁਹਾਨੂੰ ਸਾਰਿਆਂ ਨੂੰ ਉਸ ਪ੍ਰਸੰਗ ਦਾ ਪਤਾ ਹੈ,

Thank you.

Thank you.

ਆਪਣਾ ਹਾਲ ਕਿਸੇ ਕਰਾਇਆ ਜੋ

chairman.

person.

0: ਸੰਗ ਜਿਹੜੇ ਸਤਿਧਰਮ ਸਾਧ ਕੇ ਸੰਗ ਕੇਵਲ ਬਾਹਰ ਬ੍ਰਹਮ ਫੁੱਲ ਉਦਾਰੇ ਸਾਧ ਸੰਗ ਸਾਜਨ ਨੇ ਕੁਟੁੰਬ ਸਾਧ ਸੰਗ ਧਰਮ ਰਾਜ ਫਲ ਸੇਵਾ ਸਾਧ ਕੇ ਸੰਗ ਸੋਭਾ ਸੁਰਦੇਵਾ ਸਾਧ ਕੇ ਸੰਗ ਸਰਬ ਕਾਮ ਬ੍ਰਹਮ ਨਾਨਕ ਸਾਧ ਕੇ ਸੰਗ ਸਫਲ ਜਨਮ ਸਾਧ ਕੇ ਸੰਗ ਨਰਕ ਪਰ
1: ਹਰੇ
0: ਸੋਈ ਫਲ ਪਾਵੇ ਸਾਧ ਕੇ ਸੰਗ ਬਿਰਖਾ ਜਾਵੇ ਸਾਧ ਕੇ ਸੰਗ ਸੁਣੋ ਹਰਨਾ ਸਾਧ ਸੰਗ ਹਰਕੇ ਦੁਨਗਾ ਸਾਧ ਕੇ ਸੰਗ ਲਗੇ ਪ੍ਰੇਮ ਰੇਖਾ ਸਾਧੂ ਕੇ ਸੰਗ ਗੀਤਾ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਬੈਠੇ ਸੰਜੋਗ ਸਾਧ ਕੀ ਉਪਮਾ ਪੈ ਮਿੱਠੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ
0: ਸੋਭਾ ਉੱਚ ਉੱਚੀ ਸਾਧ ਕੀ ਸੋਭਾ ਮੂਰਤ ਉੱਚੀ

ਜਿਸ ਸਮਾਨ ਜੈਸੇ ਰਾਜ ਰੰਗ ਤੋਂ ਲੱਗਦਾ ਸੋ

ज्ञानी ज्ञानी ब्रह्म ज्ञानी का ब्रह्म

ब्रह्म ज्ञानी पूर्व पुरुष में दादा

Thank you.

जल आए कटाना, जो ज्योति समझो समाना।

ಸಂಗ್ರಹ ಬೋಲೆ

something.

Gracias.

ਸਾਹਿਬ

करता था।

जीवन पर मन

0: ਗੋਬਿੰਦਪੁਰ
1: ਨਾਮ ਜਿਸ ਨੰਬਰ
0: ਸੋਹਰ ਦੇ ਨਾਮ ਸਭ ਤੇ ਉੱਚ